0: ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਨੂੰ ਕੰਨੀ ਸੂਤ ਕੰਨ ਪਹਿਲਾਂ ਇਤਮਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਮ ਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤ

ਗੁਰੂੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਘਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨਾਨਦ ਪਾਈਆਂ।

ਵੈ ਦੋਸਤੀ ਭੰਡੂ ਚੱਲੇ ਰਾਹ ਪੰਡ ਮੂਆ ਪੰਡ ਭਾਲੀਏ ਪੰਡ ਗੋਏ ਬੰਦਾਨ ਸੋ ਕਿਉਂ ਮੰਦਾ ਆਖੀਐ ਜਮੇ ਰਾਜਾਨ ਭੰਡੂ ਘੀ ਭਾਂਡੇ ਉਪਜਾਏ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਗਰਾ ਏਕੋ ਸੱਚਾ ਸੋਏ ਜਿਤ

ਸਭ ਕੋ ਆਖਿਆ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਪਹਿਲੇ ਕਸੰਡੀਐ ਜਾਂ ਰਹਿਣਾ ਨਾਹੀਂ ਐ ਤੇ ਜੱਗ ਤਾਂ ਕਾ ਇਤਗਾਰ ਬਣਦੀ ਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਨਾਲ ਨਾ ਲੁਜੀਐ ਮੂਰਖ ਨਾਲ ਨਾ ਲੁਜੀਐ।

ਮੈਲ ਜਿਨ ਪਟਨ ਦਰਬਾਰ ਗੁਦੜਤੇ ਭਲੇ ਸੰਸਾਰ ਤਿੰਨੇ ਹੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੈ ਚੁੱਪੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੇ ਬਾਜ ਸੱਚੇ ਨਾਹ ਦਰਬਾਰ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਏ ਦੀਵਾਨ ਏਕੋ ਕਲਮ ਏਕਾ

ਜਪ ਹੀ ਕਰਨਾ ਕਿਉ ਕਲਪ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਧਰਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਐ ਆਪਣਾ ਹੱਥੀ ਆਪਣਾ ਆਪੇ ਹੀ ਘਾ ਸਵਾਰੀ ਐ ਆਪ

0: ਜਿੱਤਣ ਸੁਪਾਈਏ ਸੋ ਸਾਹਿਬ ਦਾ ਸੰਭਾਲੀਏ, ਜਿੱਤ ਕੀਤਾ ਪਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦਿਲ ਮਿਹਨਤ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਹਾਤਾ ਸਾ ਢਾਲੀਐ, ਪਿਛਲਾ ਹੈ ਉੱਪਰ ਘਾਲੀਐ, ਪਿਛਲਾ ਹੈ ਉੱਪਰ ਘਾਲੀਐ।
1: ਜਿਨੀ ਗੁਰਮੁਖ ਨਾ

ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਨਾਨਕ ਜਿਸ ਨੂੰ ਲਗਾ ਤਿਸ ਮਿਲੇ, ਲਗਾ ਸੋ ਪ੍ਰਭ।

ਚਾਕਰ ਲੱਗੇ ਚਾਕਰੀ ਜੇ ਚੱਲੇ ਕਸਵੇਂ ਪਾਏ ਹੁਰਮਤ ਤਸਨੋ ਅਗਲੀ ਉਬਜਹ ਵਿਧੂਣਾ ਖਾਏ ਕਸਵੇਂ ਕਰੇ ਬਰਾਬਰੀ ਫਿਰ ਗਿਆਰ ਤੰਦਰ ਪਾਏ ਵਜਹ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ।

ਸੰਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਸਿਆ ਆਪ ਰਹਿ ਕਰਿਆ ਹੂੰ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾ।

0: ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਚੋਂ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸੂਫੀਆਨਾ ਰੰਗ ਸਮਾਤ ਫਰਮਾਓ ਸੂਫੀਆਨਾ ਰੰਗ।

ਹੁਣ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: अभी आप एक ही फिल्म से कार्यक्रम सुन रहे थे। कार्यक्रम प्रस्तुत कर रहे थे अरुणेश द्विवेदी। हम आकाशवाणी दिल्ली के इंद्रप्रस्थ चैनल से बोल रहे हैं। मीडियम वेव 366.3 मीटर अर्थात 819 किलोहर्ट्ज़, डीआरएम 810 किलोहर्ट्ज़ पर। कुछ ही पलों में आप समाचार सुनेंगे।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਕਰੇਗੀ ਵਿਸਥਾਰ। ਅੱਜ ਪਾਕਿਸਤਾਨ ਦੇ ਬਲੋਚਿਸਤਾਨ 'ਚ ਇਕ ਰੇਲਵੇ ਪਟੜੀ ਤੇ ਹੋਏ ਧਮਾਕੇ 'ਚ 30 ਲੋਕਾਂ ਦੀ ਮੌਤ ਤੇ ਕਈ ਜ਼ਖਮੀ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ 'ਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ 'ਚ ਸੋਨੇ ਦਾ ਤਮਗਾ ਜਿੱਤਿਆ। ਅਤੇ ਆਈਪੀਐਲ ਕ੍ਰਿਕਟ 'ਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਬਾਅਦ ਦੁਪਹਿਰ 3:30 ਵਜੇ ਰਾਜਸਥਾਨ ਰਾਇਲਸ ਨਾਲ ਤੇ ਇਕ ਹੋਰ ਮੈਚ 'ਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਦਸਿਆ ਅਤੇ ਵਪਾਰ, ਊਰਜਾ, ਗਤੀਸ਼ੀਲਤਾ ਤੇ ਖੇਤਰੀ ਸੁਰੱਖਿਆ ਦੇ ਖੇਤਰਾਂ 'ਚ ਵੀ ਮਹੱਤਤਾ ਤੇ ਜ਼ੋਰ ਦਿੱਤੈ। ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਡਾ ਜੈਸ਼ੰਕਰ ਨੇ ਕਿਹਾ ਕਿ ਸ੍ਰੀ ਰੂਬੀਓ ਦੀ ਭਾਰਤ ਦੀ ਫੇਰੀ ਅਜਿਹੇ ਸਮੇਂ 'ਚ ਹੋਈ ਏ ਜਦੋਂ ਦੋਵੇਂ ਧਿਰਾਂ ਨਿਯਮਿਤ ਸੰਪਰਕ 'ਚ ਨੇ। ਉਨਾਂ ਇਹ ਵੀ ਕਿਹਾ ਕਿ ਖਾੜੀ ਖੇਤਰ ਬਾਰੇ ਵੀ ਚਰਚਾ ਕੀਤੀ ਗਈ ਤੇ ਕੁਆਡ ਮੀਟਿੰਗ ਤੋਂ ਪਹਿਲਾਂ ਭਾਰਤ ਪ੍ਰਸ਼ਾਂਤ ਖੇਤਰ 'ਚ ਤਰਜੀਹ ਬਣਿਆ ਹੋਇਐ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਸਮਝੌਤਾ ਜ਼ਰੂਰੀ ਏ। ਉਨਾਂ ਨੇ ਊਰਜਾ ਵਪਾਰ 'ਚ ਹਾਲ ਹੀ 'ਚ ਹੋਏ ਵਿਸਥਾਰ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਵੱਖ ਵੱਖ ਸਰੋਤਾਂ ਤੋਂ ਊਰਜਾ ਸਪਲਾਈ ਜ਼ਰੂਰੀ ਏ। ਡਾ ਜੈਸ਼ੰਕਰ ਨੇ ਦੋਵਾਂ ਮੁਲਕਾਂ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨਾਂ ਉਮੀਦ ਜਤਾਈ ਕਿ ਇਹ ਕਾਨੂੰਨੀ ਗਤੀਵਿਧੀ ਪ੍ਰਭਾਵਿਤ ਨਹੀਂ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਗੱਲਬਾਤ ਤੇ ਵਿਵਾਦਾਂ ਨੂੰ ਹੱਲ ਕਰਨ ਲਈ ਕੁਟਨੀਤਿਕ ਉਪਰਾਲਿਆਂ ਦਾ ਸਮਰਥਨ ਕੀਤੈ। ਉਨਾਂ ਇਹ ਵੀ ਕਿਹਾ ਕਿ ਭਾਰਤ ਸਮੁੰਦਰੀ ਮਾਰਗਾਂ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਵਪਾਰ ਦਾ ਸਮਰਥਨ ਕਰਦੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਰਣਨੀਤਿਕ ਭਾਈਵਾਲਾਂ ਵਿਚੋਂ ਇਕ ਏ। ਉਨਾਂ ਕਿਹਾ ਕਿ ਦੋਵੇਂ ਮੁਲਕ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ ਤੇ ਆਉਣ ਵਾਲੀ ਸਦੀ ਨੂੰ ਆਕਾਰ ਦੇਣ ਵਾਲੇ ਮੁੱਦਿਆਂ ਤੇ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਸ੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਮੁਲਕ ਊਰਜਾ ਮੁੱਦਿਆਂ ਤੇ ਵੀ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਇਸ ਤੋਂ ਪਹਿਲਾਂ ਅੱਜ ਆਪਣੇ ਉਦਘਾਟਨੀ ਭਾਸ਼ਣ 'ਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਡੂੰਘੇ ਸਹਿਯੋਗ ਤੇ ਆਧਾਰਿਤ ਇਕ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਏ। ਉਨਾਂ ਇਹ ਗੱਲ ਨਵੀਂ ਦਿੱਲੀ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਦੌਰਾਨ ਦਿੱਤੀ। ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਵਿਆਪਕ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਨੇ। ਉਨਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਤੇ ਨੇ ਅਤੇ ਦੁਨੀਆਂ ਦੇ ਕਈ ਹਿੱਸਿਆਂ 'ਚ ਸਾਂਝੇ ਹਿੱਤ ਸਾਂਝਾ ਕਰਦੇ ਨੇ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮਾਂ ਗੁੰਝਲਦਾਰ ਏ ਪਰ ਉਨਾਂ ਨੂੰ ਭਰੋਸਾ ਏ ਕਿ ਦੋਵੇਂ ਧਿਰਾਂ ਖੁੱਲੇ ਵਿਚਾਰਾਂ ਵਾਲੀ ਚਰਚਾ 'ਚ ਸ਼ਾਮਲ ਹੋਣਗੀਆਂ ਤੇ ਇਹ ਗੱਲਬਾਤ ਉਸਾਰੂ ਰਹੇਗੀ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸੁ ਪਾਂਡਾ ਨੇ ਫਾਲਟਾ ਵਿਧਾਨ ਸਭਾ ਚੋਣ ਲਈ 11ਵੇਂ ਦੌਰ ਦੀ ਗਿਣਤੀ 'ਚ ਵੱਡੀ ਲੀਡ ਹਾਸਲ ਕੀਤੀ ਏ। ਇਹ ਗਿਣਤੀ ਡਾਇਮੰਡ ਹਾਰਬਰ ਮਹਿਲਾ ਯੂਨੀਵਰਸਿਟੀ 'ਚ ਚੱਲ ਰਹੀ ਏ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਬੀਜੇਪੀ ਦੇ ਦੇਵਾਂਸੁ ਪਾਂਡਾ 44,891 ਵੋਟਾਂ ਨਾਲ ਅੱਗੇ ਸਨ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸ਼ੰਭੂਨਾਥ ਦੂਜੇ ਸਥਾਨ ਤੇ, ਭਾਰਤੀ ਰਾਸ਼ਟਰੀ ਕਾਂਗਰਸ ਦੇ ਅਬਦੁਲ ਰਜ਼ਾਕ ਮੁੱਲਾ ਤੀਜੇ ਸਥਾਨ ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ ਤੇ ਨੇ। ਗਿਣਤੀ 21 ਗੇੜਾਂ 'ਚ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉਤੇ ਦੇਸ਼ 'ਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਗਾਇਐ। ਇਕ ਸੋਸ਼ਲ ਮੀਡੀਆ ਪੋਸਟ 'ਚ ਉਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬਿਆਨ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੀ ਸਾਜਿਸ਼ ਵੱਲ ਇਸ਼ਾਰਾ ਕਰਦੈ। ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਦੇਸ਼ ਦਾ ਅਕਸ ਖਰਾਬ ਕਰਨਾ, ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਨਾ ਤੇ ਵਿਦੇਸ਼ 'ਚ ਜਾ ਕੇ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਅਪੀਲ ਕਰਨਾ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਰਾਸ਼ਟਰ ਹਿੱਤਾਂ ਖਿਲਾਫ਼ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਤੇ ਉਨ੍ਹਾਂ

0: ਵਾਰ ਵਾਰ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤੈ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤੀ ਗਠਜੋੜ ਦੀ ਸਾਜਿਸ਼ ਕਦੇ ਸਫਲ ਨਹੀਂ ਹੋਵੇਗੀ। ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ। ਇਸ ਲਈ ਸਾਲ 2013 ਦੇ ਨਿਯਮਾਂ ਚ ਸੋਧ ਕੀਤੀ ਗਈ ਐ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹੈ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਕੇਂਦਰ ਵਜ਼ਨ ਤੇ ਮਾਪ ਦੀਆਂ 23 ਸ਼੍ਰੇਣੀਆਂ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ। ਇਨ੍ਹਾਂ ਵਿਚ ਪੈਟਰੋਲ ਤੇ ਡੀਜ਼ਲ, CNG, LPG, LNG ਅਤੇ ਹਾਈਡਰੋਜਨ ਡਿਸਪੈਂਸਰਾਂ ਦੀ ਜਾਂਚ ਸ਼ਾਮਲ ਐ, ਜਿਸ ਦਾ ਉਦੇਸ਼ ਵਪਾਰ ਚ ਪਾਰਦਰਸ਼ਤਾ, ਪ੍ਰਣਾਲੀ ਚ ਤਕਨਾਲੋਜੀ ਦੀ ਵਰਤੋਂ ਤੇ ਆਲਮੀ ਮਿਆਰਾਂ ਮੁਤਾਬਕ ਇਕ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ATIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @ATIRR ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਜੋਤੀ ਆਦਿਤਯ ਸਿੰਧੀਆ ਦਾ ਇਕ ਲੇਖ ਸਾਂਝਾ ਕੀਤੈ। ਇਸ ਲੇਖ ਵਿਚ ਦਸਿਆ ਗਿਐ ਕਿ ਕਿਸ ਤਰ੍ਹਾਂ ਸਿੱਕਿਮ ਚ ਖਾਂਗਚੇਨ ਜ਼ੋਂਗਾ ਦੇ 5 ਵਿਰਾਸਤੀ ਸਥਾਨ ਸਾਲ 2047 ਤੱਕ ਵਿਕਸਿਤ ਸਿੱਕਮ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰ ਰਹੇ ਨੇ। ਲੇਖ ਖਾਂਗਚੇਨ ਜ਼ੋਂਗਾ ਨੂੰ ਸਿੱਕਿਮ ਦੀ ਧਰਤੀ ਤੇ ਚੇਤਨਾ ਦੇ ਰੱਖਿਅਕ ਵਜੋਂ ਦਰਸਾਉਂਦਾ ਏ ਤੇ ਇਸ ਦੇ ਸਭਿਆਚਾਰਕ, ਅਧਿਆਤਮਿਕ ਤੇ ਇਤਿਹਾਸਕ ਮਹੱਤਵ ਨੂੰ ਵੀ ਉਜਾਗਰ ਕਰਦਾ ਏ। ਪੰਜਾਬ ਚ ਕਪੂਰਥਲਾ ਜੇਲ੍ਹ ਦੇ ਇਕ ਬੈਰਕ ਵਿਚ ਕੈਦੀਆਂ ਚ ਕੱਲ ਕਥਿਤ ਤੌਰ ਤੇ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਤੇ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਇਸ ਬਾਰੇ ਕਪੂਰਥਲਾ ਦੇ SSP ਗੌਰਵ ਤੁਰਾ ਨੇ ਵੇਰਵੇ ਸਾਂਝੇ ਕਰਦਿਆਂ ਦਸਿਆ।
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों ने आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई है, जो कि उनकी आपस में ही जो भिड़त हुई थी उसके कारण जो चोटें आई है। प्रिजन के अंदर अलग अलग जो ग्रुपबाजी लगातार ही चलती रहती है, तलखी आ जाती है, तो उस वजह से बेसिकली आपस में टसल हुआ।
0: ਦੇਸ਼ ਵਿਆਪੀ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਤ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿਟ ਇੰਡੀਆ ਸਾਈਡ ਆਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ BSF ਦੇ ਡਾਇਮੰਡ ਜੁਬਲੀ ਜਸ਼ਨਾਂ ਨੂੰ ਮਨਾਉਣ ਲਈ ਸਰੀਰਕ ਤੰਦਰੁਸਤੀ, ਇਕ ਸਿਹਤਮੰਦ ਜੀਵਨ ਸ਼ੈਲੀ ਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਰਿਹਾ। ਇਹ ਰੈਲੀ ਪੰਜਾਬ ਫਰੰਟੀਅਰ ਹੈੱਡਕੁਆਰਟਰ BSF ਦੇ ਅਸ਼ਵਨੀ ਸਟੇਡੀਅਮ ਤੋਂ ਸ਼ੁਰੂ ਹੋਈ ਤੇ ਇਸ ਵਿਚ 250 ਤੋਂ ਵੱਧ BSF ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸਮਾਗਮ ਨੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਤੇ ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵਚਨਬੱਧਤਾ ਨੂੰ ਦਰਸਾਇਆ। ਸਾਈਕਲ ਰੈਲੀ ਨੂੰ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਚੇਲੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਰੈਲੀ ਨੇ ਜਲੰਧਰ ਦੀਆਂ ਵੱਖ ਵੱਖ ਮਹੱਤਵਪੂਰਨ ਥਾਵਾਂ ਤੇ ਰਸਤਿਆਂ ਚੋਂ ਲੰਘਦੇ ਹੋਏ ਸਰੀਰਕ ਤੰਦਰੁਸਤੀ ਦਾ ਸੁਨੇਹਾ ਦਿੱਤਾ। ਉਧਰ ਆਕਾਸ਼ਵਾਣੀ ਦੀ 90ਵੀਂ ਵਰੇਗੰਢ ਮਨਾਉਣ ਲਈ ਕਿਰਸਿਓਂਗ ਇਕਾਈ ਨੇ ਅੱਜ ਆਕਾਸ਼ਵਾਣੀ @90 ਮੈਰਾਥਨ ਦਾ ਆਯੋਜਨ ਕੀਤਾ। 3 ਕਿਲੋਮੀਟਰ ਦੀ ਇਸ ਦੌੜ ਵਿਚ 50 ਤੋਂ ਵੱਧ ਮਰਦ ਤੇ ਮਹਿਲਾ ਦੌੜਾਕਾਂ ਨੇ ਹਿੱਸਾ ਲਿਆ। ਕੁਰਸਿਓਂਗ ਵਿਧਾਇਕ ਸੋਨਮ ਲਾਮਾ ਨੇ ਮੈਰਾਥਨ ਨੂੰ ਝੰਡੀ ਦਿਖਾਈ। ਅੱਜ ਪਾਕਿਸਤਾਨ ਦੇ ਬਲੋਚਿਸਤਾਨ ਚ ਇਕ ਰੇਲਵੇ ਪਟੜੀ ਤੇ ਹੋਏ ਧਮਾਕੇ ਚ 30 ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ ਨੇ। ਇਹ ਧਮਾਕਾ ਰਾਜਧਾਨੀ ਕੁਏਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਇਕ ਰੇਲ ਗੱਡੀ ਨੂੰ ਮਾਮੂਲੀ ਨੁਕਸਾਨ, ਜਦਕਿ ਨੇੜੇ ਖੜੀਆਂ 10 ਹੋਰ ਰੇਲ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਧਮਾਕੇ ਤੋਂ ਬਾਅਦ ਪਿਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਕੁਏਟਾ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਐ। ਸ਼ਹਿਰ ਦੇ ਅੰਦਰ ਅਦਾਰਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਐ। ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ ਵਿਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਚ ਸੋਨੇ ਦਾ ਤਮਗਾ ਜਿੱਤਿਆ। ਉਨਾਂ ਇਹ ਉਪਲਬਧੀ 10.0 ਨੂੰ ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਥਲੀਟ ਗੁਰਵਿੰਦਰ ਵੀਰ ਸਿੰਘ ਨੂੰ ਸੋਨੇ ਦਾ ਤਮਗਾ ਜਿੱਤਣ ਤੇ ਵਧਾਈ ਦਿੰਦਿਆਂ ਕਿਹਾ ਕਿ 2 ਦਿਨਾਂ ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆਂ ਚ ਸੂਬੇ ਦਾ ਨਾਮ ਵੀ ਚਮਕਾਇਆ ਏ। IPL ਕ੍ਰਿਕਟ ਵਿਚ ਅੱਜ 2 ਮੈਚ ਹੋਣਗੇ। ਪਹਿਲੇ ਮੈਚ ਵਿਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ ਚ ਰਾਜਸਥਾਨ ਰਾਇਲਸ ਨਾਲ ਬਾਅਦ ਦੁਪਹਿਰ 3:30 ਸ਼ੁਰੂ ਹੋਵੇਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਦਿੱਲੀ ਕੈਪੀਟਲਸ ਦਰਮਿਆਨ ਸ਼ਾਮੀ 7:30 ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਪਲੇ ਆਫ ਚ ਜਗ੍ਹਾ ਮਿਲੇਗੀ। ਪੰਜਾਬ ਕਿੰਗਸ ਨੇ ਕੱਲ ਟੂਰਨਾਮੈਂਟ ਵਿਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾ ਜੈ ਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਚ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ।

ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਕਰੇਗੀ ਵਿਸਥਾਰ ਅੱਜ ਪਾਕਿਸਤਾਨ ਦੇ ਬਲੋਚਿਸਤਾਨ ਚ ਇਕ ਰੇਲਵੇ ਪਟੜੀ ਤੇ ਹੋਏ ਧਮਾਕੇ ਚ 30 ਲੋਕਾਂ ਦੀ ਮੌਤ ਕਈ ਜ਼ਖਮੀ ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ ਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਚ ਸੋਨੇ ਦਾ ਤਮਗਾ ਜਿੱਤਿਆ ਅਤੇ ਆਈਪੀਐਲ ਕ੍ਰਿਕਟ ਵਿਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ ਚ ਬਾਅਦ ਦੁਪਹਿਰ 3:30 ਵਜੇ ਰਾਜਸਥਾਨ ਰਾਇਲਸ ਨਾਲ ਅਤੇ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ ਨਮਸਕਾਰ

0: सोच, कहानीकार हिन ललिता मणि।
1: मैं ललिता मणि, आज मैं आप सब दे सामने एक कहानी प्रस्तुत करेंदी पई हाँ, जिंदा शीर्षक है दूर दराज दी सोच। कई बार असा देखते हाँ कि जिवें ही साकू कोई गाल पता चलती है, असा उनकी सच्चाई जाने बगैर अबर गुत्ती फैसला कर गिंदे हाँ। पर जड़न सच्चाई सामने आती है वल असा सुचेंदे हाँ, काश काश काश। मेरी अज दी कहानी ही गाल ते आधारित है। मेरी कहानी दी नायिका है ते छोटी जी बालड़ी, पर बहु समझदार है। वो हर गाल सोच समझ के करेंदी है, जिंदा नतीजा असा ही कहानी दे अंत विच देखसू। वल शुरू करेंदे हाँ अज दी कहानी दूर दराज दी सोच। मुस्कान एक पूरे सुरे परिवार विच जन्मी धी राणी, जिंदा प्यो सरकारी नौकरी विच आई, उंदा ना आई प्रेम किशन ते माँ कविता, एक ग्रैणी आई एक छोटा भिरा आशु। मुस्कान हाली ग्रैजुएशन दे दूजे साल विच आई ते उंदी शादी दे रिश्ते आवन लग पे। वो शादी किते बिल्कुल भी तैयार ना आई, ना ही उंदे लाला भाभी को कोई जल्दी आई उंदे रिश्ते दी। पर आज जो रिश्ता आया ते हुकू डेक के उना दा मन डावांडोल थी गया। देव लंबा सोना बैंक विच मैनेजर, देव ने मुस्कान को खुद पसंद कीता है। गाल इवें बनी कि हिक डिहारे मुस्कान बैंक गई पैसे कढ़वावन, जिथा देव मैनेजर है। मुस्कान दा खाता हुई बैंक विच है ते मुस्कान दा हिक रिश्तेदार भी हुई बैंक विच है। उत्थां देव ने मुस्कान को दिता ते ओ को बहु पसंद आई। भीड़ विच बहु शांति नाल मुस्कान पैसे कढ़वा के लगी गई। उकू तो एक खाबो ख्याल विच भी पता ना आई कि उकू कोई पसंद करेंदा पे। रिश्तेदार को विच पा के मुस्कान दे घर रिश्ता भेजिया गया। देव दा परिवार बहु भरिया पूरिया आई ते सब मिलजुल के रांदे हन। भाभी लाला डाडी चाचा चाची ते उना दे डूबाल। मुस्कान दे परिवार ने आपस विच सलाह कीती कि मुस्कान भी इयो जा परिवार ते चांदी है ते देख दिखावा कर घिंदे आ ते हिक शर्त रख देसूं कि शादी ग्रेजुएशन दे बाद करेसूं। घर विच तैयारियां शुरू कर दिता ते इतवार दा सड्डा दे दिता देव के परिवार को। मुस्कान दा भिरा आशु भी भेण नाल मजाक शुरू कर देंदे, चलो अच्छा है तेरी जी भेण कोलू जान छुट्टी, तेरा कमरा भी मेरा, ना पढ़न वास्ते कोई टुकेसी, दोस्तां नाल मजे करे सा, मेरे ते अच्छे ढियारे शुरू थी वन वाले। मुस्कान झूठे गुस्से विच ते रुआंसी थी के हाँ हाँ मैं ता तेरी बहु गंदी भेण हाँ। आशु नहीं नहीं तू ता मेरी बहु चंगी भेण है। इवें ही खिलदे खिलांदे तैयारियां शुरू थी वेंदी हैं। कल एडे इतवार है ते रात को मुस्कान को नू अनजान नंबर तो एक फोन आंदे। वो जीवें ही चांदी है ते वो पुछदी है, मुस्कान बुलेंदी पई है? मुस्कान खेंदी है हाँ। ते वो छेर खेंदी है, मैं आस्था बुलेंदी पई हाँ, मेकू तेरे नाल देव दे बारे गाल करनी है। वो हैरान परेशान थी वेंदी है कि हाली ते मैं देव को मिली भी नहीं ते उंदे बारे फोन आवन लग गए। आस्था खेंदी है, मेको पता है कल ते को देखन आंदा पे, वो अच्छा छेर कोई नहीं। मुस्कान छुपचाप उंदी सब गल सुनदी है। वो सोचदी है मैं क्या फैसला घिन्ना, वो को समझ नहीं आंदा, सब को डसा के नहीं डसा। वो बहु सोच विचार करेंदी है तो वल फैसला घिन्दी है कि एक अनजान फोन ते यकीन करना बेवकूफ़ी है। जिवें चलदा पे चलदा रावे, अगू देखसूं। अगले ढ्यारे सवेरे 11 बजे देव दा परिवार मुस्कान दे घर आवेंदे। मुस्कान दे लाला भाभी ते भिरा पूरे परिवार दा स्वागत करेंदे हैं ते हिक दूजे को अपने बारे विच दसेंदे हैं। थोड़ी देर बाद विच मुस्कान चाह घिन के आंदी है। वो गुलाबी जोड़े विच बहु प्यारी लगती पी है। सब दी नजरा उंदे उत्ते ठहर वेंदे हैं। वो चाह डे के अपने पापा कोलू बह वेंदी है। सब उंदे कोलू ਕੁਝ ਨਾ ਕੁਝ ਪੁੱਛਦੇ ਹਨ ਅਤੇ ਦੇਵ ਦੀ ਭਾਬੀ ਉਹਦੇ ਕੋਲੋਂ ਪਰਿਵਾਰ ਦੇ ਬਾਰੇ ਪੁੱਛਦੀ ਹੈ ਅਤੇ ਮੁਸਕਾਨ ਅਖੇਂਦੀ ਹੈ ਕਿ ਘਰਾ ਪੂਰਾ ਪਰਿਵਾਰ ਅਤੇ ਮੇਰਾ ਸਪਨਾ ਹੈ, ਮੈਂ ਸਭ ਦੀ ਲਾਡਲੀ ਬਣ ਕੇ ਰਾਵਣਾ ਚਾਹੁੰਦੀ ਹਾਂ। ਉਹਦੇ ਵਿਚਾਰ ਜਾਣ ਕੇ ਉਹ ਪਰਿਵਾਰ ਬਹੁ ਖੁਸ਼ ਥੀਂਦੇ। ਘਰ ਵਾਲਿਆਂ ਦੇ ਆਖਣ 'ਤੇ ਦੋਵਾਂ ਕੋ ਛੱਤ 'ਤੇ ਭੇਜ ਦਿੱਤਾ ਵੈਂਦੇ ਜਿੱਥਾਂ ਵੰਝ ਕੇ ਉਹ ਗਾਲੀ ਬਾਤੀ ਕਰ ਸਕਣ। ਉੱਥਾਂ ਦੇਵ ਦਾ ਫੋਨ ਵੱਜਦੇ ਅਤੇ ਉਹ ਕੱਟ ਦਿੰਦੇ। ਵੱਲ ਦੁਬਾਰਾ ਆ ਵੈਂਦੇ, ਦੇਵ ਕੱਟ ਦਿੰਦੇ। ਉਹ ਕਹਿੰਦੀ ਹੈ ਪਹਿਲੇ ਗਾਲ ਕਰ ਗਿਨੋ। ਉਹ ਕਹਿੰਦੇ ਜ਼ਰੂਰੀ ਕੋਈ ਨਹੀਂ, ਬੇਕਾਰ ਦਾ ਫੋਨ ਹੈ। ਉਹ ਗਾਲੀ ਬਾਤੀ ਸ਼ੁਰੂ ਕਰ ਦਿੰਦੇ ਹਨ। ਗਾਲੀ ਗਾਲੀ ਵਿੱਚ ਦੇਵ ਕਹਿੰਦੇ ਸ਼ਾਦੀ ਤੁਹਾਡੀ ਗ੍ਰੈਜੂਏਸ਼ਨ ਦੇ ਬਾਅਦ ਕਰੇ ਸੂ। ਹੋਰ ਵੀ ਕਈ ਗਾਲੀ ਕਰਿੰਦੇ ਹਨ ਜੋ ਮੁਸਕਾਨ ਕੋ ਬਹੁ ਭਾਉਂਦੀ ਹਨ। ਮੁਸਕਾਨ ਕੋ ਉਹ ਬਹੁ ਪਸੰਦ ਆਉਂਦੇ, ਪਰ ਆਸਥਾ ਦਾ ਫੋਨ ਉਹਦੇ ਦਿਮਾਗ ਵਿੱਚ ਖੜਕਦਾ ਰਹਿੰਦੇ। ਇੱਤੀ ਦੇਰ ਵਿੱਚ ਵੱਲ ਦੇਵ ਦਾ ਫੋਨ ਵੱਜਦੇ ਅਤੇ ਮੁਸਕਾਨ ਦੇਖਦੀ ਹੈ ਇਹ ਤਾਂ ਉਹ ਹੀ ਨੰਬਰ ਹੈ ਜਿਹੜਾ ਕੱਲ੍ਹ ਮੇਕੂ ਆਇਆ ਸੀ। ਇੱਤੀ ਦੇਰ ਵਿੱਚ ਆਸ਼ੂ ਆ ਵੈਂਦੇ ਕਿ ਸਭ ਨੀਚੇ ਸੜੇਂਦੇ ਪਏ। ਖਾ ਪੀ ਕੇ ਦੇਵ ਅਤੇ ਉਹਦੇ ਘਰ ਵਾਲੇ ਲੱਗੇ ਵੈਂਦੇ ਹਨ। ਦੋਵੇਂ ਪਰਿਵਾਰ ਬਹੁ ਖੁਸ਼ ਹਨ, ਸਭ ਕੁਝ ਪਸੰਦ ਆਏ। ਪਰ ਮੁਸਕਾਨ ਬਹੁ ਹੈਰਾਨ ਪਰੇਸ਼ਾਨ ਹੈ ਕਿਉਂਕਿ ਆਸਥਾ ਦੇ ਫੋਨ 'ਤੇ ਮੈਸੇਜ ਉਹ ਬਹੁ ਤੰਗ ਕਰਿੰਦੇ ਪਏ ਹਨ। ਉਹ ਬਾਰ ਬਾਰ ਕਹਿੰਦੀ ਹੈ ਕਿ ਜੜਨ 'ਤੇ ਕੋਈ ਸੱਚਾਈ ਪਤਾ ਲੱਗਸੀ, ਤੂੰ ਮੇਕੋ ਸ਼ੁਕਰੀਆ ਦਾ ਫੋਨ ਕਰੇ ਸੀ, ਵਗੈਰਾ ਵਗੈਰਾ। ਇੱਥਾਂ ਉਹ ਦੇਵ ਨਾਲ ਵੀ ਕੜੇ ਮਿਲਣ ਲੱਗ ਪਈ ਹੈ। ਉਕੂ ਦੇਵ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ। ਆਖਿਰ ਤੰਗ ਆ ਕੇ ਉਹ ਆਸਥਾ ਨਾਲ ਮਿਲਣ ਕਿਤੇ ਤਿਆਰ ਥੀ ਵੈਂਦੀ ਹੈ। ਉਹ ਰੋਜ਼ ਰੋਜ਼ ਦੀ ਕਿਚ ਕਿਚ ਕੋਲੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਦੇਵ ਦੇ ਪਰਿਵਾਰ ਵਾਲਿਆਂ ਕੋ ਜੋ ਵੀ ਜਵਾਬ ਹੈ ਦੇਵਨ ਵਾਸਤੇ ਆਪਣੇ ਆਪ ਕੋ ਤਿਆਰ ਕਰ ਗਿਣਨਾ ਚਾਹੁੰਦੀ ਹੈ। ਅਗਲੇ ਡਿਆਰੇ ਮੁਸਕਾਨ ਹੂ ਜਗ੍ਹਾ ਪਹੁੰਚਦੀ ਹੈ ਜਿੱਥਾਂ ਆਸਥਾ ਨੇ ਛੱਡਿਆ ਹੈ। ਉੱਥਾਂ ਵੰਝ ਕੇ ਬਹੁ ਇੰਤਜ਼ਾਰ ਕਰਿੰਦੀ ਹੈ, ਪਰ ਆਸਥਾ ਦਾ ਕਿੱਥਾਂ ਵੀ ਅਤਾ ਪਤਾ ਨਹੀਂ ਹੁੰਦਾ। ਉਹ ਬੜੀ ਹੈਰਾਨ ਥੀਂਦੀ ਹੈ ਕਿ ਕੱਲ੍ਹ ਤੱਕ ਤਾਂ ਮਿਲਣ ਕਿਤੇ ਤੜਪਦੀ ਪਈ ਹੈ, ਅੱਜ ਕਿੱਥਾਂ ਰਹਿ ਗਈ। ਇੱਤੀ ਦੇਰ ਵਿੱਚ ਇੱਕ ਗੁੰਡਾ ਜਿਹਾ ਡਿੱਖਣ ਵਾਲਾ ਛੇਰ ਆ ਕੇ ਪੁੱਛਦੇ ਤੂੰ ਮੁਸਕਾਨ ਹੈ? ਉਹ ਪਹਿਲੇ ਤਾਂ ਡਰ ਵੈਂਦੀ ਹੈ, ਵੱਲ ਸੋਚ ਸਮਝ ਕੇ ਕਹਿੰਦੀ ਹੈ ਨਹੀਂ ਨਹੀਂ ਮੈਂ ਤਾਂ ਖੁਸ਼ੀ ਹਾਂ। ਵੱਲ ਫਟਾਫਟ ਟੈਕਸੀ ਵਿੱਚ ਬਹਿ ਵੈਂਦੀ ਹੈ ਤਾਂ ਪਿੱਛੇ ਮੁੜ ਕੇ ਦੇਖਦੀ ਹੈ ਉਹ ਛੇਰ ਬਾਕੀ ਛੇਰਾਂ ਕੋਲੋਂ ਪੁੱਛਦਾ ਪਿਆ ਹੈ। ਉਹਨੂੰ ਬਹੁ ਡਰ ਲੱਗਦੇ। ਉਹ ਜਲਦੀ ਜਲਦੀ ਟੈਕਸੀ ਵਾਲੇ ਕੋ ਘਰ ਦਾ ਪਤਾ ਦੱਸਿੰਦੀ ਹੈ ਅਤੇ ਨਾਲ ਨਾਲ ਦੇਵ ਕੋ ਫੋਨ ਮਿਲਿੰਦੀ ਹੈ ਔਰ ਸੁਚੇਂਦੀ ਵੈਂਦੀ ਹੈ ਅੱਜ ਤਾਂ ਦੇਵ ਨਾਲ ਗੱਲ ਕਰਨੀ ਹੀ ਪੋਸੀ। ਪਰ ਫੋਨ ਦੇਵ ਦੀ ਭਾਬੀ ਚੈਂਦੀ ਹੈ ਅਤੇ ਅਖੇਂਦੀ ਹੈ ਦੇਵ ਦਾ ਐਕਸੀਡੈਂਟ ਥੀ ਗਏ, ਉਹ ਹਸਪਤਾਲ ਵਿੱਚ ਹੈ, ਤੂੰ ਉੱਥਾਂ ਆ ਵੰਝ। ਮੁਸਕਾਨ ਬਹੁ ਡਰ ਵੈਂਦੀ ਹੈ। ਹਸਪਤਾਲ ਜਾ ਕੇ ਪਤਾ ਲੱਗਦੇ ਕਿ ਕੋਈ ਜਾਣ ਕੇ ਮਾਰ ਗਏ ਦੇਵ ਕੋ, ਪਰ ਰੱਬ ਦਾ ਬਹੁ ਬਹੁ ਸ਼ੁਕਰ ਹੈ ਕਿ ਜ਼ਿਆਦਾ ਨਹੀਂ ਲੱਗੀ। ਮੁਸਕਾਨ ਦੇਵ ਕੋ ਕਮਰੇ ਵਿੱਚ ਮਿਲਣ ਵੈਂਦੀ ਹੈ ਅਤੇ ਉਹ ਕਹਿੰਦਾ ਹੈ ਸਭ ਕੁਝ ਆਸਥਾ ਦਾ ਕੀਤਾ ਕਰਾਇਆ ਹੈ। ਉਹ ਮੇਕੋ ਕੱਢਣ ਦੀ ਧਮਕੀਆਂ ਅਤੇ ਕਸਮਾਂ ਦਿੰਦੀ ਵੱਧੀ ਹੈ ਕਿ ਵਾਪਸ ਆ ਵੰਝ। ਉਹਦੀ ਦਿਮਾਗੀ ਹਾਲਤ ਦਿਨ ਬ ਦਿਨ ਖਰਾਬ ਥੀਂਦੀ ਪਈ ਹੈ। ਮੈਂ ਉਹਦੇ ਘਰ ਵਾਲਿਆਂ ਕੋ ਵੀ ਚਿਤਾਇਆ ਹੈ, ਪਰ ਅੱਜ ਉਹਨੇ ਇਹੋ ਜਿਹੀ ਹਰਕਤ ਕੀਤੀ ਹੈ ਕਿ ਮੇਰੀ ਜਾਨ 'ਤੇ ਬਣ ਆਈ ਹੈ। ਇੱਤੀ ਦੇਰ ਵਿੱਚ ਪੁਲਿਸ ਉਹਦਾ ਬਿਆਨ ਗਿਣਨ ਆ ਵੈਂਦੀ ਹੈ। ਦੇਵ ਆਪਣੇ ਬਿਆਨ ਵਿੱਚ ਸਭ ਖੁੱਲ੍ਹ ਕੇ ਦੱਸ ਦਿੰਦੇ ਕਿ ਮੇਰੀ ਆਸਥਾ ਨਾਲ ਗੱਲ ਚਲਦੀ ਪਈ ਹੈ, ਪਰ ਆਕੂ ਮਿਲਣ ਦੇ ਬਾਅਦ ਮੈਂ ਉਹਦੇ ਵਿੱਚ ਬਹੁ ਕਮੀਆਂ ਦਿੱਤੀਆਂ ਅਤੇ ਸ਼ਾਦੀ ਨਾ ਕਰਨ ਦਾ ਫੈਸਲਾ ਕੀਤਾ। ਇਵੇਂ ਲੱਗਦਾ ਹੈ ਕਿ ਜਿਵੇਂ ਉਕੂ ਕੋਈ ਦਿਮਾਗੀ ਪਰੇਸ਼ਾਨੀ ਹੈ। ਮੇਕੂ ਲੱਗਦੇ ਉਹਨੇ ਆਪਣਾ ਬਦਲਾ ਗਿਨਣ ਕੀਤੇ ਇਹ ਸਭ ਕੀਤੇ। ਵੱਲ ਮੁਸਕਾਨ ਵੀ ਸ਼ੁਰੂ ਤੋਂ ਆਖਿਰ ਤੱਕ ਸਭ ਦੱਸ ਦਿੰਦੀ ਹੈ ਕਿ ਕਿਵੇਂ ਆਸਥਾ ਉਕੂ ਫੋਨ 'ਤੇ ਮੈਸੇਜ ਕਰਿੰਦੀ ਹੈ ਅਤੇ ਦੇਵ ਦੇ ਬਾਰੇ ਬਰਗਲੈਂਦੀ ਹਾਈ। ਦੇਵ ਅਤੇ ਦੋਵੇਂ ਪਰਿਵਾਰ ਹੈਰਾਨ ਥੀ ਵੈਂਦੇ ਕਿ ਮੁਸਕਾਨ ਕੋ ਪਹਿਲੇ ਤੋਂ ਹੀ ਸਭ ਪਤਾ ਹੈ ਅਤੇ ਉਹਨੇ ਆਸਥਾ ਦੀ ਗਾਲੀ 'ਤੇ ਕੋਈ ਯਕੀਨ ਨਾ ਕੀਤਾ। ਉਹ ਉਹਦੀ ਸੂਝਬੂਝ ਤੋਂ ਬਹੁ ਖੁਸ਼ ਥੀਂਦੇ ਹਨ। ਦੇਵ ਤਾਂ ਨਿਹਾਲ ਥੀ ਵੈਂਦੇ ਮੁਸਕਾਨ 'ਤੇ। ਉਹ ਕਹਿੰਦੇ ਮੁਸਕਾਨ ਤੂੰ ਬਹੁ ਸਮਝਦਾਰੀ ਨਾਲ ਕੰਮ ਕੀਤੇ, ਤੇਰੀ ਦੂਰ ਦਰਾਜ ਦੀ ਸੋਚ ਨੇ ਮੇਰੀ ਨਜ਼ਰ ਵਿੱਚ ਤੇਕੋ ਬਹੁ ਉੱਚਾ ਕਰ ਦਿੱਤੇ। ਅਗਰ ਤੂੰ ਪਹਿਲੇ ਹੀ ਸਭ ਕੁਝ ਦੱਸ ਦਿੰਦੀ ਤਾਂ ਇਹ ਰਿਸ਼ਤਾ ਉੱਥਾਂ ਹੀ ਖਤਮ ਥੀ ਵੈਂਦਾ, ਇਹ ਕੜਾ ਹੀ ਤੋੜ ਨਾ ਚੜਦਾ। ਹੁਣ ਦੇਵ ਅਤੇ ਮੁਸਕਾਨ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਆਪਣੀ ਸ਼ਾਦੀਸ਼ੁਦਾ

0: ਜ਼ਿੰਦਗੀ ਬਿਤਾਉਂਦੇ ਪਏ ਨ ਅਤੇ ਮੁਸਕਾਨ ਸਭ ਦੀ ਲਾਡਲੀ ਬਣ ਗਈ ਹੈ ਆਪਣੀ ਦੂਰ ਦਰਾਜ ਦੀ ਸੋਚ ਕਰਕੇ। ਰਾਮ ਰਾਮ ਜੀ, ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆ ਸੀ।
1: ਦੂਰ ਦਰਾਜ ਦੀ ਸੋਚ, ਹੁਣੇ ਤੁਸਾਂ ਲਲਿਤਾ ਮਣੀ ਦੀ ਇਹ ਕਹਾਣੀ ਸੁਣਦੇ ਪਏ ਹਵੇ ਅਤੇ ਹੁਣ ਚੱਸ ਗਿਨੋ ਹਿੱਕ ਸਰੈਕੀ ਗੀਤ ਦੀ। ਗਾਇਕ ਹਨ ਜੀਸ਼ਮ ਖਾਨ ਜੋਖੜੀ।

0: ਸੁਫੀਆਨਾ ਕਲਾਮ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਸਿਰੈਕੀ ਪ੍ਰੋਗਰਾਮ ਆਲ ਇੰਡੀਆ ਰੇਡੀਓ ਤੋਂ ਪੇਸ਼ ਕੀਤਾ ਗਿਆ। ਤੁਹਾਪੂ ਕਹਾਣੀ ਕਿੰਜ ਦੀ ਲੱਗੀ, ਗੀਤ ਸੰਗੀਤ ਕਿੰਜ ਦਾ ਲੱਗਾ, ਸਾਕੂ ਖਤ ਵਿੱਚ ਲਿਖ ਕੇ ਘੱਲੋ। ਤੇ ਹੁਣ ਘਰਾਂ ਕੋ ਜੁਲਦੇ ਹਾਂ, ਹਰਜੀਤ ਕੌਰ ਕੋ ਦੇਵੋ ਇਜਾਜ਼ਤ, ਵਲ ਮਿਲਸਾਂ।
1: ਸਾਮਿਨ, ਤੁਸੀਂ ਸੁਣ ਰਹੇ ਸੀ ਸਰਾਇਕੀ ਜ਼ੁਬਾਨ ਦਾ ਪ੍ਰੋਗਰਾਮ ਜੋਗ ਮਾਹਿਤੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਦੇਸ ਪੰਜਾਬ।

سامین دی خدمت پونم دسلا مرز سامین دیس پنجاب پروگرام لے کے اسی ہر روز وانگ اج اک وفیر حاضر اج دے سلسلے وی نال ہی حاضر نے تے ہر روز آغاز پر کردے ہاں اسی اج دی گل سسٹر نال اج دی گل سسٹر تحت اج گل کران گے پانی دی سچجی ورتوں بارے اس تو بعد پیش کران گے اج دا خاص سلسلہ دو آر دیاں دو پار دیاں ਲੋਕ ਰੰਗ ਸਿਸਟਰ ਤਹਿਤ ਸਾਮਿਨ ਅੱਜ ਤੁਹਾਨੂੰ ਸੁਣਾਵਾਂਗੇ ਮਿੱਠਾ ਸਿੰਘ ਬੰਡਾਲਵੀ ਹੁਣਾਂ ਦੇ ਗਾਏ ਲੋਕ ਗੀਤ ਅਤੇ ਆਖਿਰ ਦੇ ਵਿੱਚ ਪੇਸ਼ ਕਰਾਂਗੇ ਤਮੰਨਾ ਸੋ ਸਾਮਿਨ ਪ੍ਰੋਗਰਾਮ ਦਾ ਸਿਲਸਿਲਾ ਸਭ ਤੋਂ ਪਹਿਲਾਂ ਅੱਜ ਦੀ ਗੱਲ ਜਿਸ ਦੇ ਨਾਲ ਕਿ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਸਾਮਿਨ ਜੇਕਰ ਅਸੀਂ ਕਹੀਏ ਕਿ ਪਾਣੀ ਕੁਦਰਤ ਦੀ ਸਭ ਤੋਂ ਕੀਮਤੀ ਦਾਤ ਵਿੱਚੋਂ ਇੱਕ ਹੈ ਤਾਂ ਅਸੀਂ ਸਭ ਇਸ 'ਤੇ ਸਹਿਮਤ ਹੋ ਸਕਦੇ ਹਾਂ ਧਰਤੀ 'ਤੇ ਜੀਵਨ ਪਾਣੀ

ਇਸ ਲਈ ਸਾਨੂੰ ਹਰ ਬੂੰਦ ਦੀ ਕਦਰ ਕਰਨੀ ਚਾਹੀਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਨਾਲ ਨਾ ਸਿਰਫ ਪਾਣੀ ਬਚੇਗਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕੀਮਤੀ ਸਰੋਤ ਸੁਰੱਖਿਅਤ ਵੀ ਰਹੇਗਾ। ਪਾਣੀ ਹੈ ਤਾਂ ਜੀਵਨ ਹੈ, ਇਸ ਨੂੰ ਸਮਝਦਿਆਂ ਹੋਇਆਂ ਸਾਨੂੰ ਪਾਣੀ ਦੀ ਹਰ ਬੂੰਦ ਦੀ ਸੰਭਾਲ ਕਰਨੀ ਚਾਹੀਦੀ ਹੈ। ਪਾਣੀ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਧਰਤੀ ਦੇ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਪਾਣੀ ਹਰ ਜੀਵ ਲਈ ਜ਼ਰੂਰੀ ਰਿਹਾ ਹੈ। ਸਾਡਾ ਸਰੀਰ, ਖੇਤੀਬਾੜੀ, ਉਦਯੋਗ ਜਾਂ ਕਹਿ ਸਕਦੇ ਹਾਂ ਕਿ ਇਹ ਸਾਡੇ ਰੋਜ਼ ਦੇ ਲਗਭਗ ਹਰ ਕੰਮ ਦੇ ਲਈ ਪਾਣੀ ਦੀ ਲੋੜ ਪੈਂਦੀ ਹੈ। ਇਸ ਲਈ ਪਾਣੀ ਨੂੰ ਜੀਵਨ ਦਾ ਆਧਾਰ ਵੀ ਕਿਹਾ ਜਾ ਸਕਦਾ ਹੈ। ਪਰ ਵੱਧਦੀ ਆਬਾਦੀ, ਪ੍ਰਦੂਸ਼ਣ, ਪਾਣੀ ਦੀ ਬੇਤਹਾਸ਼ਾ ਵਰਤੋਂ ਕਾਰਨ ਅੱਜ ਦੁਨੀਆ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਘਾਟ ਪੈਦਾ ਹੋ ਰਹੀ ਹੈ ਅਤੇ ਇਸ ਸਮੱਸਿਆ ਤੋਂ ਬਚਣ ਦੇ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਸਾਹਮਣੇ ਪੰਜਾਬ ਵਰਗੇ ਖੇਤੀ ਪ੍ਰਧਾਨ ਰਾਜ ਵਿੱਚ ਪਾਣੀ ਦੀ ਮਹੱਤਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ, ਜਿੱਥੇ ਕਿ ਟਿਊਬਵੈੱਲ ਰਾਹੀਂ ਬਹੁਤ ਜ਼ਿਆਦਾ ਪਾਣੀ ਅਸੀਂ ਇਸਤੇਮਾਲ ਕਰਦੇ ਹਾਂ, ਜਿਸ ਦੇ ਨਾਲ ਪੰਜਾਬ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਹੇਠਾਂ ਵੀ ਜਾ ਰਿਹਾ ਹੈ। ਜੇ ਅਸੀਂ ਅੱਜ ਵੀ ਸਾਵਧਾਨ ਨਾ ਹੋਏ ਤਾਂ ਭਵਿੱਖ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਸਾਡੇ ਲਈ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਸਕਦੀ ਹੈ। ਘਰਾਂ ਵਿੱਚ ਵੀ ਪਾਣੀ ਦੀ ਬਚਤ ਦੇ ਲਈ ਛੋਟੇ ਛੋਟੇ ਕਦਮ ਚੁੱਕੇ ਜਾਣੇ ਜ਼ਰੂਰੀ ਨੇ, ਜਿਸ ਲਈ ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਉਹ ਸਾਰੀਆਂ ਗੱਲਾਂ ਦਾ ਖਿਆਲ ਰੱਖੀਏ ਜਿਨ੍ਹਾਂ ਦੇ ਨਾਲ ਅਸੀਂ ਛੋਟੀਆਂ ਛੋਟੀਆਂ ਆਦਤਾਂ ਵਿੱਚ ਬਦਲਾਅ ਕਰਕੇ ਵੱਡੇ ਚੰਗੇ ਸਕਾਰਾਤਮਕ ਬਦਲਾਅ ਲੈ ਕੇ ਆ ਸਕਦੇ ਹਾਂ। ਜਿਵੇਂ ਕਿ ਜੇਕਰ ਅਸੀਂ ਕਿਸੇ ਵੀ ਟੂਟੀ ਦਾ ਇਸਤੇਮਾਲ ਕਰਦੇ ਹਾਂ, ਜਿਵੇਂ ਕਿ ਬ੍ਰਸ਼ ਕਰਦਿਆਂ ਹੋਇਆਂ, ਹੱਥ ਧੋਂਦਿਆਂ ਹੋਇਆਂ, ਭਾਂਡੇ ਸਾਫ਼ ਕਰਦਿਆਂ ਹੋਇਆਂ, ਤਾਂ ਅਸੀਂ ਉਦੋਂ ਹੀ ਟੂਟੀ ਨੂੰ ਖੋਲ੍ਹੀਏ ਜਦੋਂ ਸਾਨੂੰ ਲੋੜ ਹੈ। ਕਈ ਵਾਰੀ ਅਸੀਂ ਕੰਮ ਕਰਦੇ ਕਰਦੇ ਇਸ ਗੱਲ ਵੱਲ ਖਿਆਲ ਨਹੀਂ ਕਰਦੇ ਕਿ ਟੂਟੀ ਵਗ ਰਹੀ ਹੈ, ਪਾਣੀ ਲਗਾਤਾਰ ਵਹਿ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਸ ਸਮੇਂ ਅਸੀਂ ਨਲ ਖੁੱਲ੍ਹਾ ਨਾ ਛੱਡੀਏ। ਨਹਾਉਣ ਲੱਗਿਆਂ ਵੀ ਪਾਣੀ ਦੀ ਵਰਤੋਂ ਅਸੀਂ ਸੋਚ ਸਮਝ ਕੇ ਕਰੀਏ, ਉਸਨੂੰ ਅਜਾਇਆ ਨਾ ਜਾਣ ਦਈਏ। ਕਈ ਵਾਰ ਅਸੀਂ ਇੰਝ ਕਰਦੇ ਹਾਂ ਕਿ ਪਾਣੀ ਦੀ ਬਾਲਟੀ ਭਰ ਲੈਂਦੇ ਹਾਂ, ਜਿੰਨਾ ਇਸਤੇਮਾਲ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਪਾਣੀ ਜਿੰਨਾ ਬਚ ਜਾਂਦਾ ਹੈ ਉਸਨੂੰ ਸੁੱਟ ਦਿੰਦੇ ਹਾਂ। ਜਦਕਿ ਇਸ ਦੀ ਮਹੱਤਤਾ, ਇਸ ਦੀ ਕੀਮਤ ਜਾਣਨੀ ਜ਼ਰੂਰੀ ਹੈ ਕਿ ਇਸ ਪਾਣੀ ਨੂੰ ਕਿਤੇ ਹੋਰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਹਮਣੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੋ ਵੀ ਸਾਡੇ ਨਲ ਨੇ, ਪਾਈਪ ਨੇ, ਜੇਕਰ ਉਹ ਲੀਕ ਕਰਦੇ ਨੇ ਤਾਂ ਉਹਨਾਂ ਨੂੰ ਅਸੀਂ ਸਮੇਂ ਸਮੇਂ 'ਤੇ ਸਹੀ ਕਰਵਾਉਂਦੇ ਰਹੀਏ, ਸਮੇਂ ਸਮੇਂ 'ਤੇ ਜਾਂਚ ਕਰਵਾਉਂਦੇ ਰਹੀਏ, ਕਿਉਂਕਿ ਬਹੁਤ ਵਾਰ ਪਾਣੀ ਇੰਝ ਹੀ ਰਿਸ ਰਿਹਾ ਹੁੰਦਾ ਹੈ, ਲੀਕ ਕਰ ਰਿਹਾ ਹੁੰਦਾ ਹੈ, ਅਤੇ ਉਸਦੇ ਨਾਲ ਸਾਨੂੰ ਲੱਗਦਾ ਹੈ ਕਿ ਇਨ ਜੋ ਬੂੰਦ ਟਪਕ ਰਹੀ ਹੈ ਇਸ ਨਾਲ ਕਿੰਨਾ ਕੁ ਵੱਡਾ ਨੁਕਸਾਨ ਹੋ ਜਾਏਗਾ। ਪਰ ਬੂੰਦ ਬੂੰਦ ਦੇ ਨਾਲ ਹੀ ਕਹਿੰਦੇ ਨੇ ਕਿ ਸਾਗਰ ਭਰਦਾ ਹੈ। ਉਹ ਬੂੰਦ ਬੂੰਦ ਲਗਾਤਾਰ ਟਪਕਦੀ ਰਹੇਗੀ ਤਾਂ ਪਾਣੀ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ ਅਸੀਂ ਇਸ ਅੰਦਾਜ਼ਾ ਨਹੀਂ ਲਗਾ ਸਕਦੇ। ਇਸੇ ਤਰ੍ਹਾਂ ਜੋ ਵੀ ਪਾਣੀ ਬਚ ਜਾਂਦਾ ਹੈ ਉਸ ਨੂੰ ਮੁੜ ਵਰਤੋਂ ਦੇ ਵਿੱਚ ਅਸੀਂ ਕਿਵੇਂ ਲਿਆ ਸਕਦੇ ਹਾਂ, ਇਸ ਗੱਲ ਵੱਲ ਵੀ ਖਿਆਲ ਦੇਣਾ ਜ਼ਰੂਰੀ ਹੈ। ਫਰਸ਼ਾਂ ਧੋਣ ਦੇ ਲਈ, ਗੱਡੀਆਂ ਵਾਹਨ ਧੋਣ ਦੇ ਲਈ ਅਸੀਂ ਜੋ ਪਾਣੀ ਬਚਿਆ ਹੈ ਉਸ ਦਾ ਇਸਤੇਮਾਲ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਜੇਕਰ ਸੰਭਵ ਹੋਵੇ, ਜਿਸ ਦੇ ਬਾਰੇ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਵਰਖਾ ਦੇ ਪਾਣੀ ਦੀ ਅਸੀਂ ਵਰਤੋਂ ਕਰ ਸਕੀਏ, ਉਸਦੀ ਵੀ ਅਸੀਂ ਵਰਤੋਂ ਕਰੀਏ, ਉਸਨੂੰ ਬਚਾ ਕੇ ਰੱਖੀਏ, ਤਾਂ ਕਿ ਇਹ ਜੋ ਕੁਦਰਤ ਦਾ ਸੰਤੁਲਨ ਹੈ, ਕੁਦਰਤ ਦਾ ਚੱਕਰ ਹੈ, ਉਹ ਬਣਿਆ ਰਹੇ। ਪਾਣੀ ਨੂੰ ਗੰਦਾ ਕਰਨ ਤੋਂ ਬਚਣਾ ਚਾਹੀਦਾ ਹੈ। ਨਦੀਆਂ ਨਾਲਿਆਂ ਦੇ ਵਿੱਚ ਕੂੜਾ ਨਹੀਂ ਸੁੱਟਣਾ ਚਾਹੀਦਾ, ਕਿਉਂਕਿ ਜੋ ਸਾਡੇ ਪਾਣੀ ਦੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਵੀ ਜੇਕਰ ਅਸੀਂ ਗੰਦਾ ਕਰਦੇ ਰਹਾਂਗੇ ਤਾਂ ਉਹ ਵੀ ਸੁੱਕ ਜਾਣਗੇ, ਉਹ ਦੂਸ਼ਿਤ ਹੋ ਜਾਣਗੇ, ਉਹ ਸਾਡੇ ਵਰਤੋਂ ਯੋਗ ਨਹੀਂ ਰਹਿਣਗੇ। ਸਾਮੀ ਨੇ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਸਕੂਲਾਂ ਦੇ ਵਿੱਚ, ਵਿੱਦਿਅਕ ਸੰਸਥਾਵਾਂ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਪਾਣੀ ਬਚਾਉਣ ਬਾਰੇ ਜਾਗਰੂਕਤਾ 'ਤੇ ਗੱਲ ਕੀਤੀ ਜਾਵੇ, ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪਾਣੀ ਦੀ ਮਹੱਤਤਾ ਸਮਝਾਈ ਜਾਵੇ, ਅਤੇ ਜੇਕਰ ਉਹ ਬੱਚੇ ਪਾਣੀ ਦੀ ਮਹੱਤਤਾ ਬਾਰੇ ਸਮਝ ਜਾਣਗੇ ਤਾਂ ਹੀ ਉਹ ਪਾਣੀ ਨੂੰ ਬਚਾਉਣ ਪ੍ਰਤੀ ਪੂਰੀ ਉਮਰ ਸੁਚੇਤ ਰਹਿਣਗੇ। ਕਿਉਂਕਿ ਅਕਸਰ ਇੰਝ ਹੁੰਦਾ ਹੈ ਕਿ ਜੋ ਵੀ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੁੰਦਾ, ਉਸਨੂੰ ਵੇਸਟ ਕਰ ਰਿਹਾ ਹੁੰਦਾ, ਉਸਨੂੰ ਕਈ ਵਾਰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਹ ਕਿੰਨਾ ਪਾਣੀ ਅਜਾਇਆ ਵੇਸਟ ਕਰ ਰਿਹਾ ਅਤੇ ਉਸਦਾ ਨੁਕਸਾਨ ਕੀ ਹੋ ਸਕਦਾ, ਆਉਣ ਵਾਲੇ ਪੀੜ੍ਹੀਆਂ ਨੂੰ ਉਸਦਾ ਕੀ ਹਰਜ਼ਾਨਾ ਦੇਖਣਾ ਪੈ ਸਕਦਾ ਹੈ।

0: ਸਾਮਿਨ, ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਜੋ ਗੱਡੀਆਂ ਧੋਂਦੇ ਹਾਂ ਉਸਨੂੰ ਸੀਮਤ ਪਾਣੀ ਦੇ ਮੁਤਾਬਕ ਹੀ ਧੋਇਆ ਜਾਵੇ ਅਤੇ ਰੋਜ਼ ਧੋਣ ਦੀ ਥਾਂ ਲੋੜ ਅਨੁਸਾਰ ਹੀ ਧੋਇਆ ਜਾਵੇ। ਸਕੂਲਾਂ ਵਿੱਚ, ਸਮਾਜ ਦੇ ਵਿੱਚ ਪਾਣੀ ਬਚਾਓ ਮੁਹਿੰਮਾਂ ਚਲਾਉਣ ਦੀ ਵੀ ਬਹੁਤ ਲੋੜ ਹੈ। ਪਾਣੀ ਦੀ ਬਰਬਾਦੀ ਜੇਕਰ ਸਾਡੇ ਆਸ ਪਾਸ ਕਿਤੇ ਵੀ ਹੋ ਰਹੀ ਹੈ ਤਾਂ ਉਸ ਜਗ੍ਹਾ ਕੋਈ ਵਿਅਕਤੀ ਹੈ ਤਾਂ ਉਸਨੂੰ ਸਮਝਾਇਆ ਜਾਵੇ ਅਤੇ ਜੇਕਰ ਕੋਈ ਨਲ ਖੁੱਲ੍ਹਾ ਹੈ ਤਾਂ ਉਸਨੂੰ ਬੰਦ ਕਰ ਦਿੱਤਾ ਜਾਵੇ। ਸਾਮਿਨ, ਰੁੱਖ ਲਗਾਉਣੇ ਬਹੁਤ ਜ਼ਰੂਰੀ ਨੇ। ਰੁੱਖ ਲਗਾਵਾਂਗੇ ਤਾਂ ਇਸ ਦੇ ਨਾਲ ਜੋ ਕੁਦਰਤ ਦਾ ਸੰਤੁਲਨ ਹੈ ਉਹ ਬਣਿਆ ਰਹੇਗਾ, ਹਰਿਆਵਲ ਬਚੀ ਰਹੇਗੀ। ਰੁੱਖ ਲਗਾਵਾਂਗੇ ਤਾਂ ਰੁੱਖ ਪਾਣੀ ਦੇ ਸੰਤੁਲਨ ਨੂੰ ਵੀ ਬਣਾ ਕੇ ਰੱਖਣਗੇ। ਅਤੇ ਜਦੋਂ ਅਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਕਰਦੇ ਹਾਂ ਤਾਂ ਉਹ ਹੋਰ ਵੀ ਜ਼ਿਆਦਾ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦੀ ਖਪਤ ਕਈ ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਗਰਮੀਆਂ ਦੇ ਦਿਨਾਂ ਦੇ ਵਿੱਚ ਪਾਣੀ ਦੀ ਕਿੱਲਤ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ, ਇਸ ਲਈ ਪਾਣੀ ਦੀ ਖਪਤ ਸੋਚ ਸਮਝ ਕੇ ਹੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਹਰ ਰੋਜ਼ ਪਾਣੀ ਬਚਾਉਣ ਲਈ ਛੋਟੇ ਛੋਟੇ ਅਹਿਦ ਕਰਾਂਗੇ ਤਾਂ ਉਸ ਦੇ ਨਾਲ ਇੱਕ ਦਿਨ ਵੱਡਾ ਬਦਲਾਅ ਜ਼ਰੂਰ ਆਏਗਾ। ਅਸੀਂ ਜਿਸ ਦਿਨ ਕਿਸੇ ਦਿਨ ਪਾਣੀ ਦੀ ਕਿੱਲਤ ਨੂੰ ਮਹਿਸੂਸ ਕਰ ਰਹੇ ਹੁੰਦੇ ਹਾਂ, ਸਾਡੇ ਆਸ ਪਾਸ ਪਾਣੀ ਨਹੀਂ ਹੁੰਦਾ ਤਾਂ ਅਸੀਂ ਉਸਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਹੁੰਦੇ ਹਾਂ। ਉਸ ਦਿਨ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਜੇਕਰ ਇੱਕ ਬਾਲਟੀ ਵੀ ਹੋਏਗੀ ਸਾਡੇ ਕੋਲ ਤਾਂ ਉਸਨੂੰ ਅਸੀਂ ਕਿਵੇਂ ਕਿੰਨੇ ਹੀ ਰੂਪਾਂ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਮਹਾਨਗਰਾਂ ਦੇ ਵਿੱਚ, ਬਹੁਤ ਸਾਰੇ ਰਾਜਾਂ 'ਚ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪਾਣੀ ਦੀ ਜ਼ਬਰਦਸਤ ਕਿੱਲਤ ਹੈ। ਜੇਕਰ ਤੁਹਾਡੇ ਕੋਲ ਅੱਜ ਪਾਣੀ ਉਪਲਬਧ ਹੈ ਤਾਂ ਉਸਦੀ ਮਹੱਤਤਾ ਨੂੰ ਸਮਝੋ, ਉਸਦੀ ਕੀਮਤ ਨੂੰ ਜਾਣੋ, ਕਿਉਂਕਿ ਪਾਣੀ ਹੈ ਤਾਂ ਕੱਲ੍ਹ ਹੈ ਅਤੇ ਪਾਣੀ ਨਾ ਬਚਾਇਆ ਤਾਂ ਭਵਿੱਖ ਦੇ ਵਿੱਚ ਹਰ ਬੂੰਦ ਦੇ ਲਈ ਤਰਸਣਾ ਪੈ ਸਕਦਾ ਹੈ। ਪਾਣੀ ਸਿਰਫ ਸਾਡੀ ਲੋੜ ਹੀ ਨਹੀਂ ਸਾਮਿਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਹੱਕ ਵੀ ਹੈ। ਇਸ ਲਈ ਆਓ ਸੰਕਲਪ ਕਰੀਏ ਕਿ ਪਾਣੀ ਦੀ ਹਰ ਬੂੰਦ ਬਚਾਵਾਂਗੇ, ਇਸ ਦੀ ਸੁਚੱਜੀ ਵਰਤੋਂ ਕਰਾਂਗੇ। ਪਾਣੀ ਬਚਾਵਾਂਗੇ ਤਾਂ ਜੀਵਨ ਬਚਾਵਾਂਗੇ, ਪਾਣੀ ਬਚਾਵਾਂਗੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਵਾਂਗੇ। ਸਮੇਂ ਜਿਸ ਤਰ੍ਹਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਬਾਕੀ ਚੀਜ਼ਾਂ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਲਈ ਧਨ ਦੌਲਤ ਅਤੇ ਹੋਰ ਵੀ ਕਈ ਵਸੀਲੇ, ਇਸੇ ਤਰ੍ਹਾਂ ਹੀ ਉਹਨਾਂ ਦੇ ਲਈ ਕੁਦਰਤ ਦੇ ਇਹ ਸੌਗਾਤ ਬਚਾਉਣੇ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਭਵਿੱਖ ਦੇ ਵਿੱਚ ਜੇਕਰ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਇਹੋ ਜਿਹਾ ਦ੍ਰਿਸ਼ ਦੇਖਣਾ ਪਵੇ ਜਿੱਥੇ ਪਾਣੀ ਦੀ ਇੱਕ ਬੂੰਦ ਲਈ ਤਰਸਿਆ ਜਾ ਰਿਹਾ ਹੈ। ਪਾਣੀ ਤੋਂ ਬਿਨਾਂ ਇਹੋ ਜਿਹਾ ਦ੍ਰਿਸ਼ ਕਲਪਨਾ ਕਰਨਾ ਵੀ ਬਹੁਤ ਮੁਸ਼ਕਿਲ ਲੱਗਦਾ ਹੈ। ਸਵਾਉ ਜੋ ਪਾਣੀ ਸਾਡੇ ਕੋਲ ਉਪਲਬਧ ਹੈ ਉਸਦੀ ਸੁਚੱਜੀ ਵਰਤੋਂ ਕਰੀਏ, ਪਾਣੀ ਜੋ ਸਾਡੇ ਕੋਲ ਹੈ ਉਸਦੀ ਕੀਮਤ ਨੂੰ ਜਾਣੀਏ, ਉਸਦੀ ਅਣਹੋਂਦ ਦੇ ਬਾਰੇ ਸੋਚ ਕੇ ਅੱਜ ਤੋਂ ਹੀ ਉਪਰਾਲੇ ਕਰੀਏ ਅਤੇ ਭਵਿੱਖ ਦੇ ਲਈ ਇਸ ਕੁਦਰਤ ਦੀ ਅਨਮੁੱਲੀ ਵਡਮੁੱਲੀ ਦਾਤ ਨੂੰ ਬਚਾ ਕੇ ਰੱਖਣ ਦੀ ਭਰਪੂਰ ਕੋਸ਼ਿਸ਼ ਕਰੀਏ। ਪਾਣੀ ਪ੍ਰਤੀ, ਇਸ ਦੀ ਬਚਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋਈਏ, ਜਾਗਰੂਕ ਹੋਈਏ, ਜ਼ਿੰਮੇਵਾਰ ਹੋਈਏ, ਜ਼ਿੰਮੇਵਾਰ ਨਾਗਰਿਕ ਬਣ ਕੇ ਅਸੀਂ ਪਾਣੀ ਦੀ ਸੁਚੱਜੀ ਵਰਤੋਂ ਕਰੀਏ। ਸੁਸਾਮੀ ਨੇ ਤਾਂ ਅਸੀਂ ਅੱਜ ਦੀ ਗੱਲ ਜਿਸ ਵਿੱਚ ਅਸੀਂ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ ਅਤੇ ਹੁਣ ਵੱਧਦਿਆਂ ਸਾਡੇ ਅਗਲੇ ਸਿਲਸਿਲੇ ਵੱਲ ਪੇਸ਼ ਕਰ ਰਹੇ ਹਾਂ ਦੋ ਵਾਰ ਦੀਆਂ ਦੋ ਪਾਰ ਦੀਆਂ।
1: ਦੋ ਵਾਰ ਦੀਆਂ ਦੋ ਪਾਰ ਦੀਆਂ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਸਲਾਮ ਹੈ ਜੀ। ਸਮੇਂ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਦੇ ਹਾਂ ਇੱਧਰ ਦੇ ਪੰਜਾਬ ਦੀ ਵੀ ਅਤੇ ਉੱਧਰ ਦੇ ਪੰਜਾਬ ਦੀ ਵੀ, ਗੱਲ ਉਸ ਵੰਡ ਦੀ ਜੋ ਸਾਲ 1947 ਵਿੱਚ ਹੋਈ ਸੀ। ਧਰਤੀ 'ਤੇ ਲਕੀਰ ਖਿੱਚ ਦਿੱਤੀ ਗਈ, ਮੁਲਕ ਦੋ ਹੋ ਗਏ, ਇਲਾਕੇ ਵੰਡੇ ਗਏ, ਪਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਦੇ ਵੀ ਵੰਡੀਆਂ ਨਹੀਂ ਜਾ ਸਕਦੀਆਂ। ਮਿਸਾਲ ਦੇ ਤੌਰ 'ਤੇ ਦਿਲਾਂ 'ਚ ਜਿਹੜਾ ਪਿਆਰ ਹੁੰਦਾ ਹੈ, ਸਾਂਝ ਹੁੰਦੀ ਹੈ, ਭਾਈਚਾਰਾ ਹੁੰਦਾ, ਉਹ ਕਦੇ ਵੰਡਿਆ ਨਹੀਂ ਜਾ ਸਕਦਾ ਅਤੇ ਨਾ ਹੀ ਵੰਡਿਆ ਗਿਆ। ਵਿਰਸੇ ਦੀ ਜਿਹੜੀ ਸਾਂਝ ਹੁੰਦੀ ਹੈ ਅਤੇ ਵਿਰਸੇ ਨੂੰ ਤੁਸੀਂ ਕਿੱਦਾਂ ਵੰਡ ਸਕਦੇ ਹੋ, ਕਿੱਦਾਂ ਤਕਸੀਮ ਕਰ ਸਕਦੇ ਹੋ, ਬਸ ਕੁਛ ਇਸੇ ਅਹਿਸਾਸ ਦੀਆਂ ਗੱਲਾਂ ਅੱਜ ਦੇ ਦੁਆਰ ਦੀਆਂ ਦੋ ਪਾਰ ਦੀਆਂ ਪ੍ਰੋਗਰਾਮ 'ਚ।

ਦੁਆਰ ਦੀਆਂ ਦੁਪਾਰ ਦੀਆਂ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਸੁਣ ਰਹੇ ਹੋ। ਜ਼ਮੀਨ ਅਮਰੀਕਾ ਦਾ ਇੱਕ ਸਿੱਖ ਪਰਿਵਾਰ ਜਿਹੜਾ ਬਹੁਤ ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ, ਉਹ ਪਾਕਿਸਤਾਨ ਦੇ ਨਾ 23-2L ਓਕਾੜਾ ਇਲਾਕੇ ਵਿੱਚ ਆਇਆ ਅਤੇ ਉੱਥੇ ਆ ਕੇ ਉਹ ਜਿਹੜੀ ਔਰਤ ਸੀ ਨਾ ਉਹਦੀਆਂ ਅੱਖਾਂ ਨਮ ਹੋ ਗਈਆਂ। ਉਹਦੀ ਵਜ੍ਹਾ ਇਹ ਸੀ ਕਿ ਉਹਦੇ ਜਿਹੜੇ ਪੁਰਖੇ ਸੀ ਉਹ ਇਸ ਇਲਾਕੇ ਇਸ ਪਿੰਡ ਦੇ ਨਾਲ ਤਾਲੁਕ ਰੱਖਦੇ ਸਨ। ਉਸ ਔਰਤ ਨੇ ਦੱਸਿਆ ਕਿ ਕੈਪਟਨ ਸੁੰਦਰ ਸਿੰਘ ਉਹਨਾਂ ਦੇ ਦਾਦਾ ਜੀ ਦਾ ਨਾਂ ਸੀ ਜੋ ਉਸ ਵੇਲੇ 10 ਮੁਰੱਬਿਆਂ ਦੇ ਮਾਲਕ ਸਨ ਅਤੇ ਜਦੋਂ ਸਾਲ 1947 ਦੀ ਵੰਡ ਹੋਈ ਸਾਰਾ ਕੁਝ ਉਹ ਛੱਡ ਛਡਾ ਕੇ ਇੱਧਰ ਹਿੰਦੁਸਤਾਨ ਵੱਲ ਚਲੇ ਗਏ ਸੀ। ਸੋ ਓਕਾੜਾ ਇਲਾਕੇ ਨਾਲ ਉਸ ਔਰਤ ਨੂੰ ਇੰਨੀ ਖਿੱਚ ਸੀ ਕਿ ਉਹ ਕਹਿਣ ਲੱਗੀ ਕਿ ਮੈਂ ਇਸ ਇਲਾਕੇ ਦੀ ਮਿੱਟੀ ਆਪਣੇ ਨਾਲ ਆਪਣੇ ਵਤਨ ਆਪਣੇ ਘਰ ਲੈ ਕੇ ਜਾਵਾਂਗੀ, ਇਹ ਮਿੱਟੀ ਮੈਨੂੰ ਮੇਰੇ ਪੁਰਖਿਆਂ ਦੀ ਯਾਦ ਦਿਵਾਉਂਦੀ ਰਹੇਗੀ, ਇਹਦੀ ਮਹਿਕ 'ਚੋਂ ਮੈਂ ਉਹ ਪੁਰਾਤਨ ਵਿਰਸਾ ਉਹਦੀ ਖੁਸ਼ਬੂ ਮਹਿਸੂਸ ਕਰਦੀ ਰਹਾਂਗੀ। ਬਹੁਤ ਜਜ਼ਬਾਤੀ ਹੋ ਕੇ ਉਹ ਔਰਤ ਕਹਿਣ ਲੱਗੀ ਕਿ ਓਕਾੜਾ ਦੇ ਨਾਲ ਉਹਨੂੰ ਖਾਸ ਕਿਸਮ ਦੀ ਖਿੱਚ ਹੈ ਅਤੇ ਉਸ ਇਲਾਕੇ 'ਚ ਤੁਰਦਿਆਂ ਫਿਰਦਿਆਂ ਜਿਹੜੇ ਲੋਕ ਉਹਨੂੰ ਮਿਲੇ, ਪਾਕਿਸਤਾਨ ਦੇ ਬਾਸ਼ਿੰਦੇ ਜਿਹੜੇ ਮਿਲੇ, ਜਿਹੜੇ ਪੁਰਾਣੇ ਲੋਕ ਸੀ ਜਿਨ੍ਹਾਂ ਨੇ ਉਹ ਵੰਡ ਦਾ ਵੇਲਾ ਵੇਖਿਆ ਸੀ, ਉਹ ਵੀ ਉਹਨੂੰ ਪੁੱਛਣ ਲੱਗੇ ਕਿ ਤੁਸੀਂ ਇੱਧਰੋਂ ਕਿਸ ਇਲਾਕੇ 'ਚੋਂ ਕਿਸ ਘਰ 'ਚੋਂ ਗਏ ਸੀ। ਉਹਨਾਂ ਵਿੱਚ ਵੀ ਉਨੀ ਹੀ ਉਤਸੁਕਤਾ ਸੀ, ਉਹਨਾਂ ਵਿੱਚ ਵੀ ਉਨੀ ਹੀ ਸਾਂਝ, ਉਨੀ ਖਿੱਚ ਸੀ। ਸੋ ਜੀ, ਇਹ ਜਿਹੜਾ ਛੋਟਾ ਜਿਹਾ ਕਿੱਸਾ ਹੈ ਨਾ, ਇਹ ਸਾਨੂੰ ਦੱਸਦਾ ਹੈ ਕਿ ਮੁਲਕਾਂ ਦੀ ਵੰਡ ਭਾਵੇਂ ਹੋ ਗਈ ਪਰ ਦਿਲਾਂ ਦੀ ਸਾਂਝ ਅਜੇ ਵੀ ਬਰਕਰਾਰ ਹੈ। ਇੱਦਾਂ ਦੇ ਹੀ ਕੁਝ ਕਿੱਸੇ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ 2 ਆਰ ਦੀਆਂ 2 ਪਾਰ ਦੀਆਂ।

ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਦੋ ਆਰਤੀਆਂ ਦੋ ਭਾਰਤੀਆਂ ਆਪਣੇ ਦੋਸਤ ਵੀਰਿੰਦਰ ਦੇ ਨਾਲ। ਇਨਜ਼ਮਾਮੁਲ ਹੱਕ ਪਾਕਿਸਤਾਨ ਦੇ ਬਹੁਤ ਮਕਬੂਲ ਬਹੁਤ ਕਮਾਲ ਦੇ ਬੱਲੇਬਾਜ਼ ਹੋਏ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਬੜੇ ਮੈਚ ਜਿਤਾਏ। ਸਾਲ 1992 ਵਿੱਚ ਪਾਕਿਸਤਾਨ ਨੇ ਜਿਹੜਾ ਵਰਲਡ ਕੱਪ ਜਿੱਤਿਆ ਸੀ ਉਹਦੇ ਵਿੱਚ ਪਹਿਲੀ ਵਾਰ ਇਨਜ਼ਮਾਮੁਲ ਹੱਕ ਨੂੰ ਪਾਕਿਸਤਾਨ ਵੱਲੋਂ ਖੇਡਣ ਦਾ ਮੌਕਾ ਮਿਲਿਆ ਸੀ ਔਰ ਉਹਨਾਂ ਨੇ ਇਸ ਵਰਲਡ ਕੱਪ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਪਰਫਾਰਮ ਕੀਤਾ ਸੀ। ਇਹ ਮਕਬੂਲ ਬੱਲੇਬਾਜ਼ ਇਨਜ਼ਮਾਮੁਲ ਹੱਕ ਇੱਕ ਮੁਲਾਕਾਤ ਵਿੱਚ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਹਿੰਦੁਸਤਾਨ ਦੇ ਨਾਲ ਜੁੜਿਆ। ਉਹਨਾਂ ਦੇ ਜਿਹੜੇ ਵਾਲਦੈਨ ਨੇ ਉਹ ਹਾਂਸੀ ਹਿਸਾਰ ਦੇ ਨਾਲ ਤਾਲੁਕ ਰੱਖਦੇ ਨੇ ਅਤੇ ਸਾਲ 2004-2005 ਵਿੱਚ ਜਦੋਂ ਪਾਕਿਸਤਾਨ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ ਇਨਜ਼ਮਾਮੁਲ ਹੱਕ ਕਹਿੰਦੇ ਨੇ ਕਿ ਮੇਰੇ

ਅਲਦੈਨ ਮੇਰੇ ਮਾਤਾ ਪਿਤਾ ਵੀ ਮੇਰੇ ਨਾਲ ਸਨ ਅਤੇ ਉਹ ਆਪਣੀ ਪੁਰਾਣੀ ਥਾਂ ਨੂੰ ਵੇਖ ਕੇ ਆਏ ਸੀ। ਉਹਨਾਂ ਦੀ ਇੱਕ ਵੱਡੀ ਜਿਹੀ ਹਵੇਲੀ ਹੁੰਦੀ ਸੀ ਹਾਂਸੀ ਹਿਸਾਰ ਦੇ ਵਿੱਚ। ਉਹ ਹਵੇਲੀ ਉਸ ਵੇਲੇ ਉਨੀ ਵੱਡੀ ਤਾਂ ਨਹੀਂ ਸੀ ਰਹੀ, ਪਰ ਉੱਥੇ ਮੌਜੂਦ ਜ਼ਰੂਰ ਸੀ, ਜਿਹਨੂੰ ਵੇਖ ਕੇ ਉਹਨਾਂ ਦੇ ਵਾਲਦੈਨ, ਉਹਨਾਂ ਦੇ ਮਾਤਾ ਪਿਤਾ ਬੜੇ ਜਜ਼ਬਾਤੀ ਹੋ ਗਏ ਸਨ। ਇੰਜ਼ਮਾਮੁਲ ਹੱਕ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਪੁਸ਼ਪਾ ਆਂਟੀ ਦੇ ਨਾਲ, ਜਿਹੜਾ ਕਿ ਇੱਕ ਹਿੰਦੂ ਪਰਿਵਾਰ ਸੀ, ਉਹਦੇ ਨਾਲ ਉਹਨਾਂ ਦੇ ਪਰਿਵਾਰ ਦੀ ਬੜੀ ਨੇੜੇ ਦੀ ਸਾਂਝ ਸੀ ਅਤੇ ਜਦੋਂ ਇੰਜ਼ਮਾਮੁਲ ਹੱਕ ਦਾ ਵਿਆਹ ਹੋਇਆ ਸੀ ਉਹ ਉਹਨਾਂ ਦੇ ਵਿਆਹ ਵਿੱਚ ਸ਼ਾਮਿਲ ਵੀ ਹੋਏ ਸਨ। ਸਮੇਂ ਨੇ ਇੰਜ਼ਮਾਮੁਲ ਹੱਕ ਦੇ ਪਿਛੋਕੜ ਦੀ ਗੱਲ, ਉਹਨਾਂ ਦੀ ਜ਼ਿੰਦਗੀ ਦਾ ਇਹ ਕਿੱਸਾ ਇਹੀ ਚੀਜ਼ ਤਾਂ ਬਿਆਨ ਕਰਦਾ ਹੈ ਕਿ ਮੁਲਕ ਕੋਈ ਵੀ ਹੋਵੇ, ਵੰਡ ਭਾਵੇਂ ਹੋ ਗਈ ਹੋਵੇ, ਪਰ ਦਿਲਾਂ ਦੀ ਸਾਂਝ ਅਜੇ ਵੀ ਬਰਕਰਾਰ ਹੈ। ਦੋ ਆਰਤੀਆਂ ਦੋ ਭਾਰਤੀਆਂ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਨਸ਼ਰ ਕੀਤਾ ਜਾ ਰਿਹਾ ਹੈ।

ਦੁਆਰ ਦੀਆਂ ਦੁਪਾਰ ਦੀਆਂ ਪ੍ਰੋਗਰਾਮ 'ਚ ਅਸੀਂ ਇਸ ਪੰਜਾਬ ਅਤੇ ਉਸ ਪੰਜਾਬ ਦੀਆਂ ਗੱਲਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਾਂ ਜੀ, ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ। ਇਸ ਗੀਤ ਤੋਂ ਪਹਿਲਾਂ ਅਸੀਂ ਇਨਜ਼ਮਾਮ ਉਲ ਹੱਕ ਹੋਰਾਂ ਬਾਰੇ ਜ਼ਿਕਰ ਕਰ ਰਹੇ ਸੀ ਕਿ ਕਿੱਦਾਂ ਉਹਨਾਂ ਦੇ ਵਾਲਦੈਨ ਅੱਜ ਵੀ ਹਿੰਦੁਸਤਾਨ ਦਾ ਜਿਹੜਾ ਹਾਂਸੀ ਹਿਸਾਰ ਦਾ ਇਲਾਕਾ ਹੈ ਉਹਨੂੰ ਚੇਤੇ ਕਰਦੇ ਨੇ, ਕਿਉਂਕਿ ਉਹਨਾਂ ਦਾ ਪਿਛੋਕੜ, ਉਹਨਾਂ ਦਾ ਅਤੀਤ ਇਸ ਇਲਾਕੇ ਦੇ ਨਾਲ ਜੁੜਿਆ। ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਹੋਰ ਕ੍ਰਿਕਟਰ ਨੇ, ਆਫ ਸਪਿਨ ਗੇਂਦਬਾਜ਼ ਸਕਲੇਨ ਮੁਸ਼ਤਾਕ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਆਫ ਸਪਿਨ ਗੇਂਦਬਾਜ਼ੀ 'ਚ ਦੂਸਰਾ ਨਾਮ ਦੀ ਜਿਹੜੀ ਚੀਜ਼ ਹੈ ਉਹ ਸਕਲੇਨ ਮੁਸ਼ਤਾਕ ਹੋਰਾਂ ਇਜਾਦ ਕੀਤੀ ਸੀ। ਆਪਣੇ ਫਨ ਨਾਲ ਉਹਨਾਂ ਨੇ ਪੂਰੇ ਸੰਸਾਰ ਨੂੰ, ਕ੍ਰਿਕਟ ਸੰਸਾਰ ਨੂੰ ਕਾਇਲ ਕੀਤਾ। ਸਕਲੇਨ ਮੁਸ਼ਤਾਕ ਦੱਸਦੇ ਨੇ ਕਿ ਦੁਬਈ ਵਿੱਚ ਉਹ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੇ ਅਤੇ ਉਹਨੂੰ ਕਹਿਣ ਲੱਗੇ ਕਿ ਤੇਰਾ ਤਾਲੁਕ ਅੰਮ੍ਰਿਤਸਰ ਦੇ ਨਾਲ ਹੈ ਨਾ। ਉਹਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਹਾਂ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ। ਅਤੇ ਅੱਗਿਓਂ ਸਕਲੇਨ ਮੁਸ਼ਤਾਕ ਨੇ ਉਹਨੂੰ ਕਿਹਾ ਕਿ ਸ਼ਾਇਦ ਤੈਨੂੰ ਪਤਾ ਨਹੀਂ ਕਿ ਮੇਰੇ ਜਿਹੜੇ ਪੜਦਾਦਾ ਸੀ, ਦਾਦਾ ਸੀ, ਉਹ ਵੀ ਅੰਮ੍ਰਿਤਸਰ ਇਲਾਕੇ ਨਾਲ ਹੀ ਤਾਲੁਕ ਰੱਖਦੇ ਹੈ। ਬੁਨਿਆਦੀ ਤੌਰ 'ਤੇ ਅਸੀਂ ਅੰਮ੍ਰਿਤਸਰ ਤੋਂ ਹੀ ਹਾਂ, ਵੰਡ ਤੋਂ ਬਾਅਦ ਅਸੀਂ ਇੱਧਰ ਆ ਗਏ ਅਤੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਦਾ ਸਫ਼ਰ ਇੱਥੇ ਸ਼ੁਰੂ ਹੋਇਆ ਅਤੇ ਸਾਡਾ ਪਰਿਵਾਰ ਅੱਜ ਵੀ ਅੰਮ੍ਰਿਤਸਰ, ਇਹਦੀ ਧਰਤੀ, ਇਹਦੇ ਵੱਖ ਵੱਖ ਇਲਾਕਿਆਂ ਦੇ ਨਾਲ ਅਜੇ ਵੀ ਵਾਬਸਤਾ ਹੈ। ਇਸ ਧਰਤੀ ਦੇ ਪ੍ਰਤੀ ਮੇਰੇ ਮਨ ਵਿੱਚ, ਮੇਰੇ ਪਰਿਵਾਰ ਦੇ ਮਨ ਵਿੱਚ ਇੱਕ ਖਾਸ ਖਿੱਚ ਹੈ। ਸੋ ਜੀ, ਇਹ ਜਿਹੜੀ ਸਾਂਝ ਦੀ ਖਿੱਚ ਹੈ, ਇਹ ਜਿਹੜੀ ਪਿਆਰ ਮੁਹੱਬਤ ਦੀ ਖਿੱਚ ਹੈ, ਇਹ ਜਿਹੜੀ ਵਿਰਸੇ ਦੀ ਸਾਂਝ ਹੈ, ਇਹ ਅਸਲਾਂ ਤੱਕ ਕਾਇਮ ਰਹੇਗੀ ਭਾਵੇਂ ਮੁਲਕ ਦੋ ਨੇ। ਸੋ ਜੀ, ਇਸ ਸੁਨੇਹੇ ਦੇ ਨਾਲ ਅੱਜ ਦਾ ਦੁਆਰ ਦੀਆਂ ਦੁਪਾਰ ਦੀਆਂ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਬੀਰਿੰਦਰ ਨੂੰ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

ਸਾਮੀਨ ਤੁਸੀਂ ਸੁਣ ਰਹੇ ਸੀ ਸਿਸਟਰਾਂ ਦੁਆਰ ਦੀਆਂ ਦੁਪਾਰ ਦੀਆਂ ਅਤੇ ਸਿਸਟਰ ਤੋਂ ਬਾਅਦ ਹੁਣ ਵੱਧਦੇ ਹਾਂ ਲੋਕ ਰੰਗ ਸਿਸਟਰ 'ਤੇ ਹੈ ਅਤੇ ਸੁਣਦੇ ਹਾਂ ਮਿੱਠਾ ਸਿੰਘ ਬਡਾਲਵੀ ਹੁਣਾਂ ਦੇ ਗਾਏ ਲੋਕ ਗੀਤ।

ਸਾਵਿਨ ਮਿੱਠਾ ਸਿੰਘ ਬਡਾਲਵੀ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਹੀਰ ਦਾ ਕਿੱਸਾ ਸੁਣ ਰਹੇ ਸੀ। ਇਹਨਾਂ ਦੀ ਆਵਾਜ਼ ਵਿੱਚ ਆਓ ਹੁਣ ਸੁਣਦੇ ਹਾਂ ਲੋਕ ਗੀਤ ਜੁਗਨੀ।

ਸਾਮਿਨ ਤੁਸੀਂ ਲੋਕ ਰੰਗ ਸਿਲਸਿਲੇ ਤਹਿਤ ਮਿੱਠਾ ਸਿੰਘ ਮੰਡਾਲਵੀ ਹੁਣਾਂ ਦੇ ਗਾਏ ਲੋਕ ਹੀ ਸੁਣ ਰਹੇ ਸੀ। ਹੁਣ ਵਾਰੀ ਤਮੰਨਾ ਦੀ। ਤਮੰਨਾ ਸਿਲਸਿਲੇ ਤਹਿਤ ਜੋ ਅੱਜ ਖੱਤ ਸ਼ਾਮਿਲ ਕਰਨ ਜਾ ਰਹੇ ਹਾਂ, ਇਹ ਸਾਨੂੰ ਭੇਜਿਆ ਹੈ ਪਿੰਡ ਕੁੜਿਆਣਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਇਹਨਾਂ ਦੇ ਪੂਰੇ ਪਰਿਵਾਰ ਨੇ। ਅਤੇ ਇਹਨਾਂ ਦੀ ਤਮੰਨਾ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਨਗਮਾ, ਆਵਾਜ਼ ਗੁਰਦਾਸ ਮਨ ਹੁਣਾਂ ਦੀ।

ਸਾਮਿਨ ਗੁਰਦਾਸ ਮਾਨ ਹੁਣਾਂ ਦੇ ਗਾਇਕ ਨਗਮੇ ਦੇ ਨਾਲ ਹੀ ਹੁਣ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਕੱਲ੍ਹ ਫਿਰ ਆਪਣੇ ਵੇਲੇ ਇਹ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਖੁਦਾ ਹਾਫਿਜ਼।

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਸੰਧੂ ਸਾਹਿਬ ਬੱਚੇ ਵਾਲੇ ਆਜੋ।
0: ਆਗੇ ਜੀ ਆਗੇ। ਜੈ ਹਿੰਦ ਜੀ, ਰੁੜੀਆ ਰਾਮ ਜੀ ਜੈ ਹਿੰਦ।
1: ਜੈ ਜੀ ਸੰਧੂ ਸਾਹਿਬ ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ।

0: ਬਾਹਰ ਨਿਕਲੇ ਬਿਨਾਂ ਸਰਦਾ ਨਹੀਂ,
1: ਨਹੀਂ ਸਰਦਾ
0: ਹੈ ਕਿ ਨਹੀਂ। ਸੋ ਇਸ ਕਰਕੇ ਦੇਖੋ ਬਾਹਰ ਤਾਂ ਨਿਕਲਣਾ ਪੈਣਾ ਹੈ, ਮੌਸਮ ਦਾ ਜਿਹੜਾ ਜਿੱਦਾਂ ਕਹਿੰਦੇ ਕਿ ਮੌਸਮ ਦਾ ਤਾਂ ਆਪਣਾ ਪ੍ਰਭਾਵ ਹੈ, ਔਰ ਮੌਸਮ ਨੇ ਆਪਣੇ ਪ੍ਰਭਾਵ ਦੇ ਨਾਲ ਆਉਣਾ ਹੀ ਆਉਣਾ।
1: ਹਾਂ, ਉਹ ਤਾਂ ਦੇਖੋ ਹੁਣ ਆਪਣਾ ਅਸੀਂ ਹਿਸਾਬ ਨਾਲ ਪ੍ਰਬੰਧ ਕਰਨ ਦੀ ਗੱਲ ਹੁੰਦੀ ਹੈ ਕਿ ਕਿਸਾਨ ਵੀਰ ਦਾ ਹੁਣ ਕੰਮ 'ਚ ਹੈ, ਜਿੰਨੀ ਮਰਜ਼ੀ ਗਰਮੀ ਪੈ ਜੇ ਚੇ ਅੱਤ ਦੀ ਠੰਡ ਪੈ ਜੇ, ਕੰਮ ਤਾਂ ਫਿਰ ਕਰਨਾ ਹੀ ਹੈ।
0: ਕੰਮ ਹੀ ਦੇਖ ਲਓ ਜੀ ਤੁਸੀਂ, ਹੁਣ ਆਪਾਂ ਦੇਖਦੇ ਹਾਂ ਸ਼ਹਿਰਾਂ ਵੱਲ ਚਲੇ ਜਾਓ, ਪਿੰਡਾਂ 'ਚ ਅੱਜ ਵੀ ਮਕਾਨਾਂ ਦੀ ਉਸਾਰੀ ਹੋ ਰਹੀ
1: ਆ,
0: ਉੱਥੇ ਵੀ ਤਾਂ ਕੰਮ ਕਰਦੇ ਹੀ ਆ ਨਾ, ਕੰਮ ਤਾਂ ਰੁਕਣੇ ਨਹੀਂ ਨਾ ਸੰਧੂ ਸਾਹਿਬ,
1: ਉਹ ਆਪਣੇ ਆਪ ਨੂੰ ਢਾਲ ਲੈਂਦੇ ਆ,
0: ਹੈ ਨਾ।
1: ਮੈਂ ਦੇਖਿਆ ਰੋਲੀ ਰਾਮ ਜੀ, ਸ਼ਹਿਰ 'ਚ ਜਿਹੜਾ ਹੁਣ ਮਜ਼ਦੂਰ ਕੰਮ ਕਰਦਾ ਨਾ, ਜਿੰਨੀ ਮਰਜ਼ੀ ਪੈਂਦੀ ਹੋਵੇ ਨਾ ਗਰਮੀ,
0: ਹਾਂ
1: ਉਹ ਕਹੂਗਾ ਬਸ ਥੋੜਾ ਜਿਹਾ ਮਿੱਠਾ ਵੱਧ ਪਾ ਕੇ ਚਾਹ ਪਿਆ
0: ਦਿਓ। ਸਹੀ ਗੱਲ ਹੈ, ਠੀਕ ਹੈ, ਤੇਜ਼ ਮਿੱਠੇ ਵਾਲੀ ਚਾਹ।
1: ਹਾਂ, ਮੈਨੂੰ ਬਸ ਪਸੀਨਾ ਨਿਕਲ ਜਾਏ, ਕੋਈ ਗੱਲ ਨਹੀਂ, ਆਪਣੇ ਆਪ ਜਿਹੜੀ ਹੁਣ ਊਰਜਾ ਹੁੰਦੀ ਹੈ ਨਾ,
0: ਇਹ ਸਰੀਰ ਦੀ ਇਹੀ ਸਿਫਤ ਹੈ ਸੰਧੂ ਸਾਹਿਬ। ਦੇਖੋ ਪਰਮਾਤਮਾ ਨੇ ਸਰੀਰ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਹਰ ਹਿਸਾਬ ਦੇ ਨਾਲ ਹੁਣ ਤੂੰ ਆਪਣੇ ਆਪ ਨੂੰ ਢਾਲ ਲੈਂਦਾ। ਹੁਣ ਦੇਖੋ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਬਰਫ਼ ਵੀ ਪੈਂਦੀ ਹੈ 12 ਮਹੀਨੇ 30 ਦਿਨ, ਜਿੱਥੇ ਕਿਆਸ ਰਾਈ ਨਹੀਂ ਕਰ ਸਕਦੇ,
1: 6-6 ਮਹੀਨੇ ਸੂਰਜ ਨੂੰ ਵੀ ਨਿਕਲਦਾ ਜੀ,
0: ਜੀਵਨ ਹੋ ਹੀ ਨਹੀਂ ਸਕਦਾ, ਮਤਲਬ ਕਿਆਸ ਰਾਈ ਨਹੀਂ ਕਰ ਸਕਦੇ, ਉੱਥੇ ਵੀ ਮਨੁੱਖੀ ਜਾਤੀ ਜਿਹੜੀ ਰਹਿੰਦੀ ਹੈ ਨਾ,
1: ਰਹਿੰਦੇ ਆ,
0: ਉਹ ਆਪਣੇ ਕੰਮ ਕਾਰ ਕਰਦੇ ਆ, ਉਹਨਾਂ ਦੀ ਵੀ ਦਿਨ ਚਰਿਆ ਹੈ, ਉਹ ਸਰੀਰ ਉਸ ਲਿਹਾਜ਼ ਨਾਲ ਢਲ ਜਾਂਦਾ ਹੈ। ਇਹੀ ਇਸ ਸਰੀਰ ਦੀ ਜਿੱਦਾਂ ਕਿ ਸੰਰਚਨਾ ਐਸੀ ਹੈ ਜਾਂ ਸਿਫਤ ਐਸੀ ਹੈ। ਬਸ ਇੱਕ ਗੱਲ ਆ ਵੀ ਸਾਨੂੰ ਨਾ ਇੱਕ ਵਿਰੋਧ ਜਿੱਦਾਂ ਹੈ, ਆਮ ਹਰ ਇਨਸਾਨ ਨਾ ਵਿਰੋਧ 'ਚ ਜਿਉਂਦਾ, ਉਹਨੂੰ ਹਰ ਗੱਲ ਦਾ ਵਿਰੋਧ ਕਰਨ ਦੀ ਆਦਤ ਪੈ ਗਈ, ਸਾਡੇ ਸੁਭਾਅ ਦੇ ਵਿੱਚ ਇੱਕ ਗੱਲ ਕਰ ਗਈ ਹੈ ਵੀ ਕੋਈ ਵੀ ਗੱਲ ਹੁੰਦੀ ਅਸੀਂ ਤਾਂ ਵਿਰੋਧ ਕਰਦੇ ਹਾਂ, ਵਿਰੋਧ ਕਰਨਾ ਜਾਇਜ਼ ਹੈ, ਪਰ ਜਾਇਜ਼ ਗੱਲ 'ਤੇ ਵਿਰੋਧ ਕਰਨਾ। ਹੁਣ ਆਪਣੇ ਪਿੰਡਾਂ ਦੇ ਵਿੱਚ ਕਿਉਂ ਤਰੱਕੀ ਇੰਨੀ ਜ਼ਿਆਦਾ ਅੱਜ ਤੱਕ ਨਹੀਂ ਹੋਈ, ਹਾਲਾਂਕਿ ਕੋਈ ਸਰਕਾਰਾਂ ਵੱਲੋਂ ਸਕੀਮਾਂ ਦੀ ਘਾਟ ਨਹੀਂ, ਕੋਈ ਮਦਦ ਦੀ ਘਾਟ ਨਹੀਂ ਹੈ, ਬਹੁਤ ਸਾਰੀਆਂ ਸਹੂਲਤਾਂ ਸਰਕਾਰਾਂ ਜਿਹੜੀਆਂ ਵੱਖ ਵੱਖ ਸਮਿਆਂ 'ਤੇ ਦਿੰਦੀਆਂ ਹੈ, ਪਰ ਗੱਲ ਇਹੀ ਹੈ ਕਿ ਅਸੀਂ ਜਦੋਂ ਕੋਈ ਕੰਮ ਸ਼ੁਰੂ ਹੋਣ ਲੱਗਦਾ ਹੈ, 4 ਹੱਕ 'ਚ ਹੁੰਦੇ ਹੈ ਅਤੇ 6 ਵਿਰੋਧ 'ਚ ਖੜ੍ਹੇ ਹੁੰਦੇ ਆ, ਅਤੇ ਹੁਣ ਕਿਹੜੇ ਪਾਸੇ ਬੰਦਾ, ਅਗਲਾ ਕਹਿੰਦਾ ਯਾਰ ਹੁਣ ਮੈਂ 6 ਦੇ ਬਰਖਿਲਾਫ ਜਾਵਾਂ ਜਾਂ ਮੈਂ 4 ਵਾਲਿਆਂ ਦੇ ਹੱਕ 'ਚ ਜਾਵਾਂ, ਇੱਥੇ ਕਿਤੇ ਨਾ ਕਿਤੇ ਆ ਕੇ ਗੱਲ ਰੁਕ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ, ਹੁਣ ਕਈ ਪਿੰਡ ਦੇਖੋ ਕਿੰਨੇ ਖੂਬਸੂਰਤ ਬਣਾਏ ਹੋਏ ਆ, ਰੜੀਆਂ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਸਰਬਸੰਮਤੀ ਨਾਲ ਪੰਚਾਇਤ ਚੋਣ ਕਰਦੇ ਹਾਂ ਅਤੇ ਪਿੰਡ ਦੇ ਵਿਕਾਸ ਕਰਦੇ ਹੈਗੇ ਆ ਜੀ, ਹੁਣ ਗ੍ਰਾਂਟ ਤਾਂ ਉਹੀ ਮਿਲਦੀ ਹੈ, ਪਰ ਉਹ ਇਹਨਾਂ ਨੇ ਉਸ ਤਰੀਕੇ ਨਾਲ ਉਹਦੀ ਵਰਤੋਂ ਕਰਕੇ ਸਰਬਸੰਮਤੀ ਨਾਲ ਵੀ ਆਪਾਂ ਕੀ ਕੰਮ ਕਰੀਏ ਕਿ ਪਿੰਡ ਵਧੀਆ ਲੱਗੇ, ਫਿਰ ਕਈ ਬੰਦੇ ਹੁੰਦੇ ਆ ਵੀ ਕੰਮ ਨੂੰ ਲੱਤਾਂ ਖਿੱਚਣ,
0: ਹਾਂ
1: ਵੀ ਉਸ ਨੇ ਕੋਈ ਨਾ ਕੋਈ ਨੁਕਸ ਕੱਢਣਾ ਹੀ ਕੱਢਣਾ ਹੈਗਾ,
0: ਕੱਢਣਾ ਜੀ। ਇੱਥੋਂ ਤੱਕ ਹੈ ਕਿ ਨਾ ਬਹੁਤ ਸਾਰੇ ਸਰਪੰਚਾਂ ਨਾਲ ਆਪਣੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਵੀ ਕੋਰਟ ਕਚਹਿਰੀਆਂ ਤੱਕ ਲੈ ਜਾਂਦੇ ਨੇ, ਲੋਕ
1: ਲੈ ਜਾਂਦੇ ਆ,
0: ਫਿਰ ਉੱਥੇ ਤੁਸੀਂ ਹੁਣ ਸਰਪੰਚ ਨੂੰ ਕੀ ਦੋਸ਼ ਦਿਓਗੇ, ਜੇ ਤੁਸੀਂ ਕੰਮ ਹੀ ਨਹੀਂ ਕਰਨ ਦਿਓਗੇ ਤੇ ਪਿੰਡ ਦਾ ਵਿਕਾਸ ਕਿੱਦਾਂ ਹੋਊ ਤੇ ਸਰਕਾਰ ਦੇ ਸਕੀਮਾਂ ਤੁਹਾਨੂੰ ਫਾਇਦਾ ਕਿੱਦਾਂ ਮਿਲੂ। ਸੋ ਇਸ ਕਰਕੇ ਹਰ ਗੱਲ ਦਾ ਵਿਰੋਧ ਕਰਨਾ ਇਹ ਕੋਈ ਤੁਹਾਡਾ ਹੱਕ ਨਹੀਂ ਹੈ, ਹਾਂ ਕਿਤੇ ਵਿਰੋਧ ਕਰਨ ਵਾਲੀ ਗੱਲ ਉਹਦਾ ਵਿਰੋਧ ਕਰਨਾ ਜ਼ਰੂਰ
1: ਚਾਹੀਦਾ, ਕੋਈ ਗਲਤ ਕੰਮ ਹੋ ਰਿਹਾ ਨਾ,
0: ਕੋਈ ਨਾ ਇਨਸਾਫੀ ਹੋ ਰਹੀ ਹੈ,
1: ਦੇਖੋ ਪਿੰਡ ਨੂੰ ਕੋਈ ਗ੍ਰਾਂਟ ਮਿਲੀ ਹੈ ਨਹੀਂ ਵਰਤੋਂ ਹੋ ਰਹੀ ਤੇ ਵਿਰੋਧ ਕਰੋ,
0: ਉਹਦਾ ਵਿਰੋਧ ਕਰੋ,
1: ਹਾਂ
0: ਜੇ ਗ੍ਰਾਂਟ ਮਿਲੀ ਹੈ ਤੁਸੀਂ ਕੰਮ ਨਹੀਂ ਹੋਣ ਦੇ ਰਹੇ ਤੇ ਉਹਦਾ ਵਿਰੋਧ ਕਰਨਾ ਜਾਇਜ਼ ਥੋੜ੍ਹੀ ਹੈ।
1: ਇਹ ਆਪਾਂ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਕਿ ਸਾਡੇ ਮਨ ਜਿਹਦੇ ਭਾਵਨਾ ਨਹੀਂ ਕਿ ਇਹ ਚੀਜ਼ ਮੇਰੀ ਹੈ, ਮੈਂ ਜੇ ਇਹਦਾ ਵਿਕਾਸ ਕਰੂੰਗਾ ਤਾਂ ਮੈਨੂੰ ਫਾਇਦਾ ਹੈਗਾ, ਸਾਡੇ ਲੋਕਾਂ ਨੂੰ ਫਾਇਦਾ ਹੈ,
0: ਤੁਹਾਡਾ ਪਿੰਡ ਹੈ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਵੀ ਸਹੂਲਤਾਂ ਆਉਣਗੀਆਂ ਤੁਹਾਨੂੰ ਮਿਲਣੀਆਂ ਨੇ, ਉਹ ਹੁੰਦਾ ਕੀ ਹੈ। ਹੁਣ ਸੰਧੂ ਸਾਹਿਬ ਗੱਲ ਹੈ ਵੀ ਜੇ ਦੇਖਿਆ ਜਾਵੇ ਹੈ ਕੀ ਹੈ, ਗਲੀਆਂ ਨਾਲੀਆਂ ਨਾ, ਨਾਲੀ ਨੇ ਵੀ ਹਰ ਘਰ ਦੇ ਅੱਗੋਂ ਦੀ ਲੰਘਣਾ ਤੇ ਗਲੀ ਨੇ ਵੀ ਹਰ ਘਰ ਅੱਗੋਂ ਦੀ ਲੰਘਣਾ ਹੈ, ਸਾਡੇ ਤਾਂ ਜ਼ਿਆਦਾਤਰ ਤਾਂ ਪਿੰਡਾਂ ਦੇ ਮਸਲੇ ਗਲੀਆਂ ਨਾਲੀਆਂ ਜੁੜ ਜਾਗੇ ਨੇ,
1: ਮੁੜਜੇ ਹੋਏ ਆ,
0: ਆਹ ਗਲੀ ਉੱਚੀ ਨਹੀਂ ਕਰਨੀ ਜੀ, ਆਹ ਨੀਵੀਂ ਨਹੀਂ ਕਰਨੀ, ਇਹਨਾਂ ਦੇ ਕਰਕੇ ਹੀ ਪਿੰਡ ਸਾਡਾ ਕਿਤੇ ਨਾ ਕਿਤੇ ਇਕਾਈ ਜਿਹੜੀ ਹੈ ਉਹ ਖੜ ਗਈ ਹੈ। ਸੋ ਇਸ ਕਰਕੇ ਸਾਡੀ ਸਾਰਿਆਂ ਦਾ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਸਰਕਾਰਾਂ ਨੂੰ ਆਪਾਂ ਦੋਸ਼ ਦੇਣ ਦੀ ਬਜਾਏ ਆਪਣੀ ਸੰਮਤੀ ਬਣਾ ਕੇ ਸਰਕਾਰਾਂ ਤੋਂ ਪੈਸਾ ਜਿਹੜਾ ਸਰਕਾਰਾਂ ਦਿੰਦੀਆਂ ਉਹਨਾਂ ਦਾ ਸਹੀ ਇਸਤੇਮਾਲ ਕਰ
1: ਹੋਣਾ ਚਾਹੀਦਾ ਹੈ ਜੀ। ਬਿਲਕੁਲ ਬਿਲਕੁਲ ਜੀ, ਗ੍ਰਾਂਟ ਦੇਖੋ ਮਿਲਦੀ ਹੈਗੀ ਹੈ, ਜੇ ਆਪਾਂ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰੀਏ, ਸਹੀ ਪ੍ਰੋਜੈਕਟ ਬਣਾਈਏ, ਇਹ ਬੜਾ ਮਹੱਤਵਪੂਰਨ ਗੱਲ ਹੁੰਦੀ ਹੈਗੀ ਹੈ ਕਿ ਆਪਣੇ ਜਿਹੜੇ ਹੈਗੇ ਆ ਜਿਹੜੇ ਸਾਧਨ ਆ ਨਾ ਇਸ ਤਰੀਕੇ ਦੇ ਪੈਦਾ ਹੋਣ ਕਿ ਪੰਚਾਇਤਾਂ ਦੀ ਆਮਦਨ ਵਧੇ,
0: ਬਿਲਕੁਲ
1: ਉਹ ਪੈਸਾ ਫਿਰ ਸਾਡੇ ਪਿੰਡ ਦੇ ਵਿਕਾਸ ਵਿੱਚ
0: ਲੱਗੇ ਜੀ। ਹੁਣ ਦੇਖੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਕਈ ਪਿੰਡ ਤਾਂ ਐਸੇ ਹੈ ਕਿ ਉਹਨਾਂ ਕੋਲ ਆਰਥਿਕ ਤੌਰ ਦੇ ਉੱਤੇ ਵੀ ਬੜੇ ਸਾਧਨ ਨੇ, ਕਿਉਂਕਿ ਪੰਚਾਇਤੀ ਜ਼ਮੀਨਾਂ ਉਹਨਾਂ ਕੋਲ ਹੈਗੀਆਂ, ਸ਼ਮਸ਼ਾਨ ਘਾਟ ਦੀਆਂ ਜ਼ਮੀਨਾਂ ਹੈ ਜਾਂ ਕਹਿੰਦੇ ਹੁੰਦੇ ਨੇ ਕੋਈ ਉੱਥੇ ਸਕੂਲ ਹੈ ਉਹਦੀ ਜ਼ਮੀਨ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜ਼ਮੀਨਾਂ ਅਲਾਟ ਹੋਈਆਂ ਹੁੰਦੀਆਂ ਨੇ, ਉਹਦੀ ਆਮਦਨ ਪੰਚਾਇਤ ਨੂੰ ਆਉਂਦੀ ਹੈ। ਸੋ ਇਸ ਕਰਕੇ ਜਿੱਦਾਂ ਕਿ ਪੰਚਾਇਤ ਵੀ ਆਪਣੀ ਆਮਦਨ ਦੇ ਵਿੱਚ ਇਜ਼ਾਫਾ ਜੇ ਕਰਦੀ ਹੈ ਤਾਂ ਉਹਨਾਂ ਨੇ ਪਿੰਡ ਦੇ ਕਿਸੇ ਵਿਕਾਸ ਦੇ ਕੰਮ 'ਤੇ ਲਾਉਣਾ ਨਾ। ਸੋ ਇਸ ਕਰਕੇ ਹਾਂ, ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਯਾਰ ਸਹੀ ਚੀਜ਼ ਦਾ ਸਹੀ ਇਸਤੇਮਾਲ ਨਹੀਂ ਹੋ

0: ਹਾਂਜੀ
1: ਹਾਂਜੀ ਸੰਧੂ ਸਾਹਿਬ ਬੱਚਿਆਂ ਨੂੰ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਆਕਾਸ਼ਬਾਣੀ ਦੇ 90 ਸਾਲ ਦਾ ਸਿਲਸਿਲਾ ਹੈ ਆਪਣਾ ਚੱਲਦਾ, ਅੱਜ ਦੇ ਮਹਿਮਾਨ ਮੇਹਰ ਚੰਦ ਹੋਰੀ ਨੇ, ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ, ਆਪਾਂ ਸਾਂਝੀਆਂ ਕਰਦੇ ਹਾਂ।

0: 90 ਸਾਲ ਆਕਾਸ਼ਵਾਣੀ ਦੇ ਨਾਲ ਇਸ ਸਿਲਸਿਲੇ 'ਚ ਅੱਜ ਸਾਡੇ ਮਹਿਮਾਨ ਨੇ ਮੇਹਰਚੰਦ ਜੀ। ਮੇਹਰਚੰਦ ਜੀ ਬਾਰੇ ਅਸੀਂ ਥੋੜ੍ਹਾ ਤਾਰੁਫ ਕਰਵਾ ਦਈਏ। ਗ੍ਰਾਮੀਣ ਬੈਂਕ ਪੰਜਾਬ ਉਹ ਤੋਂ ਸੇਵਾ ਮੁਕਤ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਆਪਣੀ ਸੇਵਾ ਦਿੱਤੀ ਹੈ ਅਤੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਰੇਡੀਓ ਨਾਲ ਇਹਨਾਂ ਦੀਆਂ ਸਾਂਝਾਂ ਦੇ ਬਾਬਤ, ਕਿਉਂਕਿ ਰੇਡੀਓ ਮੇਹਰਚੰਦ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਸਮੇਂ ਰੇਡੀਓ ਦਾ ਹੀ ਬੋਲਬਾਲਾ ਸੀ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਦਾ ਤਾਣਾ ਬਾਣਾ ਉਹ ਰੇਡੀਓ ਦੇ ਦੁਆਲੇ ਘੁੰਮਦਾ ਸੀਗਾ।
1: ਬਿਲਕੁਲ ਜੀ,
0: ਸਵੇਰ ਤੋਂ ਲੈ ਕੇ ਸ਼ਾਮ ਤੱਕ, ਮਤਲਬ ਹਰ ਪੱਖ 'ਤੇ ਕਿਤੇ ਨਾ ਕਿਤੇ ਸਾਡੇ ਨਾਲ ਰੇਡੀਓ ਜੁੜਿਆ ਹੋਇਆ ਸੀ। ਕਦੋਂ ਕੁ ਤੋਂ ਰੇਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ, ਜਾਂ ਕਦੋਂ ਕੁ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੇਡੀਓ ਨੂੰ ਸ਼ਾਮਿਲ ਕੀਤਾ?
1: ਸਭ ਤੋਂ ਪਹਿਲਾਂ ਜੀ ਮੈਨੂੰ ਖੁਦ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਕਾਸ਼ਵਾਣੀ ਦੇ 90 ਸਾਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਰਕਤ ਕਰ ਰਿਹਾ। ਆਕਾਸ਼ਵਾਣੀ ਦੇਖਿਆ ਜਾਵੇ ਤਾਂ ਮੈਂ ਬਚਪਨ ਤੋਂ ਹੀ ਮੈਂ ਸੁਣਦਾ ਆਇਆ। ਇਹ ਸਭ ਤੋਂ ਪਹਿਲਾਂ ਜਦੋਂ ਮੈਂ ਰੂਬਰੂ ਹੋਇਆ ਜੀ ਰੇਡੀਓ ਦੇ ਨਾਲ, ਤਾਂ ਸ਼ਾਇਦ ਜਦੋਂ 1971 ਦੀ ਜੰਗ ਲੱਗੀ ਆ,
0: ਵਾਹ,
1: ਉਦੋਂ ਅਜੇ 9-10-11 ਸਾਲ ਤਾਂ ਬੱਚਾ ਹੀ ਸੀਗਾ ਮੈਂ, ਪਰ ਉਦੋਂ ਖਬਰਾਂ ਸੁਣਦੇ ਸੀ ਵੀ ਇਸ ਤਰ੍ਹਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਫੌਜਾਂ ਇੱਧਰ ਚਲ ਗਈਆਂ, ਇੰਨੇ ਟੈਂਕ ਅਸੀਂ ਖੋਹ ਲਏ ਆ, ਜਾਂ ਇੰਨੇ ਜਹਾਜ਼ ਡਿੱਗ ਪਏ ਆ, ਇੱਦਾਂ ਇਸ ਤਰ੍ਹਾਂ ਦੀਆਂ ਖਬਰਾਂ ਉਦੋਂ ਸੁਣਦੇ ਸੀ, ਪਰ ਇੰਨੀ ਸਮਝ ਨਹੀਂ ਸੀ। ਫਿਰ ਜਦੋਂ 1976 ਦੇ ਵਿੱਚ ਓਲੰਪਿਕ ਸਾਡੀਆਂ ਹੋਈਆਂ ਜੀ,
0: ਅੱਛਾ,
1: ਉਦੋਂ ਹਾਕੀ ਜਿਹੜੀ ਸੀਗੀ ਉਹ ਮਤਲਬ ਇੱਕ ਮੁੱਖ ਖੇਲ ਸੀ।
0: ਹਾਂ ਬਿਲਕੁਲ ਬਿਲਕੁਲ,
1: ਅਤੇ ਟੀਮ ਵੀ ਸਾਡੀ ਚੜ੍ਹਦੀਆਂ ਕਲਾ ਸੀ, ਅਤੇ ਉਦੋਂ ਜੀ ਵੀ ਕਮੈਂਟਰੀ ਹਾਕੀ ਦੀ ਅਸੀਂ ਸੁਣਨੀ, ਉਦੋਂ ਸ਼ੌਕ ਸਾਨੂੰ ਪਿਆ। ਉਸ ਤੋਂ ਬਾਅਦ ਫਿਰ ਸਮਝ ਲਓ ਵੀ ਉਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਿਆ, ਅਤੇ ਜਿੱਦਾਂ ਜਿੱਦਾਂ ਪ੍ਰਸਾਰ ਹੁੰਦਾ ਗਿਆ ਰੇਡੀਓ ਦਾ। ਮੈਂ ਤੁਹਾਨੂੰ ਇਹ ਵੀ ਸਾਂਝਾ ਕਰਨਾ ਚਾਹੁੰਦਾ ਕਿ ਮਤਲਬ ਉਸ ਟਾਈਮ 'ਤੇ ਰੇਡੀਓ ਦੇ ਲਾਇਸੈਂਸ ਇਸ਼ੂ ਹੁੰਦੇ ਸੀ।
0: ਹਾਂ ਬਿਲਕੁਲ,
1: ਲਾਇਸੈਂਸ ਬਣਦੇ ਸੀ, ਇੱਕ ਨੀਲੀ ਜਿਹੀ ਕਾਪੀ ਸੀ ਤਾਂ ਉਹਦੇ ਉੱਪਰ ਗੋਲ ਚੱਕਰ ਜਿਹਾ ਬਣੇ ਹੁੰਦੇ ਸੀ, ਜਿਸ ਤਰ੍ਹਾਂ ਮਿਡ ਆਪਣੇ ਵੇਵਸ ਦੇ, ਅਤੇ ਉਹ ਫਿਰ ਮੇਰੇ ਕੋਲ 15 ਰੁਪਏ ਫੀਸ ਹੁੰਦੀ ਸੀ।
0: ਅੱਛਾ,
1: ਤਾਂ ਉਹ ਵੀ ਅਸੀਂ ਮਤਲਬ ਲਾਇਸੈਂਸ ਰਿਨਿਊ ਕਰਾਉਣ ਜਾਂਦੇ ਰਹੇ ਹਾਂ।
0: ਅੱਛਾ, ਵਾਹ ਵਾਹ ਵਾਹ,
1: ਹਾਂਜੀ ਹਾਂਜੀ।
0: ਅਤੇ ਤੁਹਾਨੂੰ ਜਿਹੜਾ ਤੁਸੀਂ ਜਦੋਂ ਰੇਡੀਓ ਇੱਕ ਕਹਿੰਦੇ ਨਾ ਪਹਿਲੀ ਵਾਰੀ, ਜਿੱਦਾਂ ਹੁਣ ਅੱਜ ਸਾਨੂੰ ਕਾਰ ਖਰੀਦਣ ਦੀ ਵੀ ਉਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਸਾਨੂੰ ਸਾਈਕਲ ਖਰੀਦਣ ਦੀ ਉਸ ਵਕਤ ਹੁੰਦੀ ਸੀ।
1: ਬਿਲਕੁਲ ਜੀ,
0: ਇੰਨਾ ਸਮਾਂ ਬਦਲ ਗਿਆ ਕਿ ਸਾਈਕਲ ਬੰਦਾ ਜਦੋਂ ਖਰੀਦਦਾ ਸੀ ਕਿ ਕਿੰਨੇ ਕਿੰਨੇ ਦਿਨ ਸਾਈਕਲ ਨੂੰ ਸਵੇਰੇ ਉਹ ਲੀਰੀ ਮਾਰਦਾ ਸੀ ਪਰ ਉਹਨੂੰ ਚਲਾਉਂਦਾ ਨਹੀਂ ਸੀ।
1: ਬਿਲਕੁਲ,
0: ਹੈਨਾ, ਕਿਤੇ ਖਰਾਬ ਨਾ ਹੋ ਜੇ। ਇਸੇ ਤਰ੍ਹਾਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਾਧਨ ਤਾਂ ਸਾਡੀ ਜ਼ਿੰਦਗੀ ਤੋਂ ਕੋਸੋਂ ਦੂਰ ਸੀਗੇ।
1: ਬਿਲਕੁਲ,
0: ਕੋਈ ਜਦੋਂ ਜ਼ਿੰਦਗੀ ਦੇ ਵਿੱਚ ਨਵਾਂ ਸਾਧਨ ਸਾਡੀ, ਜਿੱਦਾਂ ਬਿਜਲੀ ਆਪਾਂ ਆਉਂਦੀ ਦੇਖੀ, ਸਾਈਕਲ ਆਪਾਂ ਆਉਂਦਾ ਦੇਖਿਆ, ਇਸ ਰੇਡੀਓ ਆਪਾਂ ਆਉਂਦਾ, ਟੈਲੀਵਿਜ਼ਨ ਆਪਾਂ ਲੋਕਾਂ ਨੇ ਆਉਂਦਾ ਵੇਖਿਆ, ਜਦੋਂ ਰੇਡੀਓ ਤੁਸੀਂ

0: ਆ ਕੇ ਜੁੜਾਵ ਹੋਇਆ, ਫਿਰ ਤੁਸੀਂ ਰੇਡੀਓ ਆਪਣਾ ਜੇ ਤੁਸੀਂ ਲਾਇਸੈਂਸ ਦਾ ਰਿਨਿਊ ਵੀ ਕਰਵਾਉਂਦੇ ਸੀ, ਪਹਿਲੀ ਵਾਰੀ ਰੇਡੀਓ ਖਰੀਦਿਆ, ਕੁਛ ਯਾਦ ਹੈ ਕਿਹੜੀ ਦੁਕਾਨ ਤੇ ਗਏ, ਕਿੱਥੋਂ ਗਏ, ਕਿੱਦਾਂ ਦਾ ਰੇਡੀਓ ਸੀ ਜਾਂ ਕਿੱਦਾਂ ਦਾ ਉਹ ਵਾਕਿਆ ਸੀ?
1: ਫਿਲਮ ਦਾ ਰੇਡੀਓ ਸੀ ਜੀ, ਉਹਦਾ ਕਵਰ ਵੀ ਹੁੰਦਾ ਸੀ, ਚਮੜੇ ਦਾ ਕਵਰ ਉੱਪਰ ਚੜਿਆ ਹੁੰਦਾ ਸੀ, ਤੇ ਉਹ ਅਸੀਂ ਖਰੀਦਿਆ ਜਾ ਕੇ 84-85 ਦੇ ਵਿੱਚ।
0: ਅੱਛਾ ਅੱਛਾ ਅੱਛਾ
1: ਆਪਣਾ ਪਹਿਲਾਂ ਤਾਂ ਵੱਡੇ ਸੈੱਟ ਹੁੰਦੇ ਸੀਗੇ,
0: ਟਿਊਬਾਂ ਵਾਲੇ
1: ਸੈੱਟ ਹੁੰਦੇ ਸੀ, ਅਤੇ ਉਹ ਮੈਂ ਉਹ ਵੀ ਟਾਈਮ ਦੇਖਿਆ ਵੀ ਲੋਕ ਦਾਜ ਦੇ ਵਿੱਚ ਦਿੰਦੇ ਸੀਗੇ।
0: ਹਾਂ
1: ਰੇਡੀਓ
0: ਬਿਲਕੁਲ,
1: ਸਾਈਕਲ ਅਤੇ ਰੇਡੀਓ ਇੱਕ ਦਾਜ ਦਾ ਹਿੱਸਾ ਹੁੰਦਾ ਸੀ, ਅਤੇ ਪਹਿਲਾਂ ਸਾਂਝੇ ਹੁੰਦੇ ਸੀਗੇ। ਫਿਰ ਹੌਲੀ ਹੌਲੀ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਅਸੀਂ ਫਿਲਮ ਦਾ ਰੇਡੀਓ ਖਰੀਦਿਆ, ਅਤੇ ਫਿਰ ਬਿਲਕੁਲ ਛੋਟੇ ਛੋਟੇ ਸੈੱਟਾਂ ਵਾਲਾ ਪਿਆ, ਜਿੱਦਾਂ ਫਿਰ ਅੱਜ ਦਾ ਤੁਹਾਨੂੰ ਦੱਸਿਆ ਮੈਂ ਕਮੈਂਟਰੀ ਆ,
0: ਉਹ ਫਿਰ ਪੋਕਟ ਸੈੱਟ ਆਉਣ ਲੱਗਾ,
1: ਪੋਕਟ ਸੈੱਟ ਕੰਨ ਨੂੰ ਲਾ ਕੇ ਤੁਰੇ ਜਾਓ, ਜਿੱਦਾਂ ਮਰਜ਼ੀ ਜਿੱਥੇ ਬਹਿ ਕੇ ਮਰਜ਼ੀ ਸੁਣੀ ਜਾਓ, ਅਤੇ ਇਸ ਤਰ੍ਹਾਂ ਦਾ ਸਮਾਂ ਆਇਆ। ਉਦੋਂ ਮਤਲਬ ਆਪਣੇ ਰੇਡੀਓ ਸਟੇਸ਼ਨ ਵੀ ਘੱਟੇ ਹੁੰਦੇ ਸੀ, ਅਤੇ ਜਿੱਦਾਂ ਹੁਣ ਤਾਂ ਸੁੱਖ ਦੇ ਨਾਲ ਸਮਝੋ ਵੀ 400 ਤੋਂ ਉੱਪਰ ਤੁਹਾਡੇ ਬ੍ਰੋਡਕਾਸਟਿੰਗ ਸਟੇਸ਼ਨ ਹੈਗੇ ਆ, ਅਤੇ ਪਹਿਲਾਂ ਇੰਨਾ ਜ਼ਿਆਦਾ ਮਤਲਬ ਪ੍ਰਸਾਰ ਵੀ ਨਹੀਂ ਸੀਗਾ। ਅਤੇ
0: ਅੱਛਾ, ਇਸ ਤੋਂ ਇਲਾਵਾ ਤੁਸੀਂ ਕਿਉਂਕਿ ਇੱਕ ਜ਼ਿੰਮੇਵਾਰੀ ਵਾਲੇ ਪਦ ਤੋਂ ਤੁਸੀਂ ਸੇਵਾ ਮੁਕਤ ਹੋਏ ਹੋ
1: ਜੀ,
0: ਕਿਉਂਕਿ ਤੁਹਾਡਾ ਸਾਰਾ ਦੌਰ ਜਿਹੜਾ ਜ਼ਿੰਦਗੀ ਦਾ ਇੱਕ ਲੰਮਾ ਸਫ਼ਰ ਰਿਹਾ ਸਰਵਿਸ ਦੇ ਵਿੱਚ, ਨੌਕਰੀ ਦੇ ਵਿੱਚ, ਅਤੇ ਇੱਕ ਨੌਕਰੀ ਪੇਸ਼ਾ ਆਦਮੀ ਦੇ ਆ ਜ਼ਿੰਦਗੀ ਦੇ ਵਿੱਚ ਵੀ ਰੇਡੀਓ ਦਾ ਇੱਕ ਅਲੱਗ, ਇੱਕ ਤਾਂ ਹੁੰਦਾ ਕਿ ਦੇਖੋ ਆਪਾਂ ਖੇਤੀ ਨਾਲ ਜੁੜੇ ਹੋਏ ਹਾਂ, ਖੇਤੀ ਦੇ ਆਧਾਰਿਤ ਜਿਹੜੇ ਪ੍ਰੋਗਰਾਮ ਹੈ ਚੱਲਦੇ, ਜਿੱਦਾਂ ਦਿਹਾਤੀ ਪ੍ਰੋਗਰਾਮ ਹੈ ਉਹ ਮਕਬੂਲ ਸੀ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ, ਕਿਉਂਕਿ ਖੇਤੀਬਾੜੀ ਦਾ ਜਿੱਦਾਂ ਕਹਿੰਦੇ ਕਿ ਜਾਣਕਾਰੀ ਦਾ ਧੁਰਾ ਮੰਨਿਆ ਜਾਂਦਾ ਸੀ ਦਿਹਾਤੀ ਪ੍ਰੋਗਰਾਮ,
1: ਅੱਜ ਵੀ ਹੈ।
0: ਅਤੇ ਉਦੋਂ ਜਿੱਦਾਂ ਤੁਸੀਂ ਆਪਣੇ ਦਿਨ ਚਰਿਆ ਤੁਹਾਡੀ ਚੱਲਦੀ ਸੀ, ਕਿੱਦਾਂ ਕਿੱਦਾਂ ਦੇ ਪ੍ਰੋਗਰਾਮ, ਕਿੱਦਾਂ ਕਿੱਦਾਂ ਦੀ ਨਿਯਮਾਵਲੀ, ਕਿੱਦਾਂ ਤੁਹਾਡਾ ਦਿਨ ਜਿਹੜਾ ਹੈ ਉਸ ਲਿਹਾਜ਼ ਨਾਲ ਚੱਲਦਾ ਸੀ ਰੇਡੀਓ ਦੇ ਨਾਲ?
1: ਰੇਡੀਓ ਦੇ ਨਾਲ ਦੇਖੋ ਜੀ, ਜਿੱਦਾਂ ਪਹਿਲਾਂ ਤੁਸੀਂ ਦੱਸਿਆ ਵੀ ਪਹਿਲਾਂ ਤਾਂ ਆਪਣੇ ਦਿਹਾਤੀ ਪ੍ਰੋਗਰਾਮ ਮੇਨ ਹੁੰਦਾ ਸੀ, ਖੰਡੂ ਰਾਮ ਜੀ, ਭਾਈਆ ਜੀ, ਅਤੇ ਗਾਣੇ ਵੀ ਤੁਹਾਨੂੰ ਮੈਂ ਦੱਸਾਂ, ਗਾਣੇ ਵੀ ਬਿਲਕੁਲ ਗਿਣੇ ਚੁਣੇ ਹੁੰਦੇ ਸੀ ਗਾਣੇ ਵੀ, ਨਾ ਜਿੱਦਾਂ ਨਰਿੰਦਰ ਬੀਬਾ ਉਦੋਂ ਮੇਨ ਇੱਕ ਗਾਇਕਾ ਸੀ, ਉਹਨਾਂ ਦੇ ਗਾਣੇ ਹੁੰਦੇ ਸੀਗੇ, ਅਤੇ ਫਿਰ ਥੋੜ੍ਹਾ ਪੰਜਾਬੀ ਫਿਲਮ ਆਉਣ ਲੱਗੀਆਂ, ਉਹਨਾਂ ਦੇ 2-4 ਚੁਨਿੰਦਾ ਗਾਣੇ ਜਿਹੜੇ ਬਹੁਤ ਵੱਜਦੇ ਸੀਗੇ, ਮਤਲਬ ਤੁਸੀਂ ਸਮਝ ਲਓ ਵੀ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਦੀ ਪਰ ਸੁਣ ਲੈਂਦੇ
0: ਸੀ,
1: ਜਿੱਦਾਂ ਗਾਣਾ ਹੋ ਗਿਆ ਵੀ ਚਿੱਟੀਆਂ ਕਪਾਹ ਦੀਆਂ
0: ਫੁੱਟੀਆਂ, ਮਾਏ ਨੀ ਪਤ
1: ਹਰੇ, ਜਾਂ ਮਾਵਾਂ ਤੇ ਧੀਆਂ
0: ਬੈਠੀਆਂ ਨੀ ਮਾਏ,
1: ਪ੍ਰਕਾਸ਼ ਕੌਰ ਵਗੈਰਾ, ਹਾਂਜੀ, ਫਿਰ ਇੱਕ ਗਾਣਾ ਹੋਰ ਚੱਲਿਆ ਚੰਡੀਗੜ੍ਹ ਰਹਿਣ
0: ਵਾਲੀ,
1: ਗਾਣਾ ਵੀ ਬਹੁਤ ਚੱਲਿਆ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਮਤਲਬ ਇਕੱਲੇ ਇਕੱਲੇ ਦੀ ਜ਼ੁਬਾਨ ਤੇ ਸੀ, ਔਰ ਤੁਹਾਨੂੰ ਕਿਤੇ ਨਾ ਕਿਤੇ ਰੇਡੀਓ ਸਟੇਸ਼ਨ ਤੇ ਮਤਲਬ ਰੋਜ਼ ਇਹੋ ਸੁਣਨ ਨੂੰ ਮਿਲ ਜਾਂਦੇ ਸੀ। ਬਾਕੀ ਹੁਣ ਤਾਂ ਪ੍ਰੋਗਰਾਮ ਤੁਹਾਡੇ ਕੋਲ FM ਵੀ ਆ ਗਏ ਆ ਜੀ, ਅਤੇ ਦੂਸਰੇ ਵੀ ਚੈਨਲ ਜਿਹੜੇ ਰੈਗੂਲਰ ਹੈਗੇ ਹੀ ਆ,
0: ਬਿਲਕੁਲ
1: ਉਹ ਸਵੇਰੇ ਹੀ ਜੀ, ਵੈਸੇ ਜਦੋਂ ਮੈਂ ਕਿਤੇ ਜਾ ਸਵੇਰੇ ਦੀ ਤੁਸੀਂ ਪੁੱਛਿਆ ਵੀ ਸਵੇਰੇ ਕਿੱਦਾਂ, ਅਤੇ ਮੈਂ ਤਾਂ ਭਗਤੀ ਸੰਗੀਤ ਤੋਂ ਸ਼ੁਰੂ ਕਰ ਦਿੰਦਾ ਜੀ,
0: ਵਾਹ,
1: ਭਗਤੀ ਸੰਗੀਤ ਤੋਂ ਲੈ ਕੇ ਫਿਰ ਤੁਹਾਡਾ ਖੇਤੀਬਾੜੀ ਦਾ ਪ੍ਰੋਗਰਾਮ ਹੋਇਆ, ਫਿਰ ਤੁਹਾਡਾ ਜਦੋਂ ਹੁਣ ਰੰਗਲਾ ਪੰਜਾਬ ਆਉਂਦਾ ਤੁਹਾਡਾ 10 ਵਜੇ ਤੋਂ 11 ਵਜੇ ਤੱਕ, ਹੈਂਜੀ, ਇਹ ਸਾਰੇ ਪ੍ਰੋਗਰਾਮ ਮੈਂ ਸਰਵਿਸ ਵੀ ਸੁਣਦਾ ਰਿਹਾ, ਮੈਂ ਹੁਣ ਵੀ ਸੁਣਦਾ।
0: ਅੱਛਾ, ਇੱਕ ਦੇਖੋ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇੱਕ ਸਮਾਂ ਸੀ ਜਦੋਂ ਰੇਡੀਓ ਹੀ ਸਾਧਨ ਸੀ ਸਾਡੇ ਕੋਲ, ਹੈ ਨਾ,
1: ਹਾਂਜੀ,
0: ਹੁਣ ਤਾਂ ਸਾਡੇ ਕੋਲ ਸਾਧਨ ਇੰਨੇ ਹੈ ਕਿ ਬੰਦਾ ਇੱਕ ਹੈ, ਸਾਧਨ ਜ਼ਿਆਦਾ ਹੈ
1: ਜੀ,
0: ਮਤਲਬ ਉਦੋਂ ਸਾਡੀ ਜਾਣਕਾਰੀ ਜਾਂ ਮਨੋਰੰਜਨ ਲਈ ਸਾਡੇ ਕੋਲ ਇਹੀ ਸਾਧਨ ਸੀਗਾ, ਹੁਣ ਇਹ ਹੈ ਕਿ ਇੱਕ ਬੰਦੇ ਕੋਲ ਮਨੋਰੰਜਨ ਲਈ ਅਤੇ ਜਾਣਕਾਰੀ ਲਈ ਸਾਧਨ ਇੰਨੇ ਜ਼ਿਆਦਾ ਕਿ ਬੰਦਾ ਇੱਕ ਹੈ, ਅਤੇ ਸਾਧਨ ਇੰਨੇ ਜ਼ਿਆਦਾ ਕਿ ਉਹਨੂੰ ਚੋਣ ਨਹੀਂ ਕਰ ਸਕਦਾ ਕਿ ਮੈਂ ਕਿਸ ਸਾਧਨ ਨੂੰ ਚੁਣਾਂ।
1: ਚੋਣ ਦੇ ਵਿੱਚ ਦੇਖੋ ਜੀ, ਜਦੋਂ ਮੈਂ ਰੇਡੀਓ ਦੀ ਗੱਲ ਕਰਾਂ, ਵੀ ਆਪਾਂ ਰੇਡੀਓ ਬਾਰੇ ਗੱਲ ਕਰਦੇ, ਰੇਡੀਓ ਜਿਹੜਾ ਇੱਕ ਤਾਂ ਅਫੋਰਡੇਬਲ ਹੈ, ਇਹ ਜ਼ਿਆਦਾ ਕੋਸਟਲੀ ਇੱਕ ਮੀਡੀਆ ਨਹੀਂ ਹੈਗਾ, ਹੁਣ ਤਾਂ ਲਾਇਸੈਂਸ ਵੀ ਕੋਈ ਨਹੀਂ ਆ, ਜ਼ਿਆਦਾ ਕੋਸਟਲੀ ਨਹੀਂ ਆ,
0: ਨਹੀਂ ਹੈ,
1: ਹੁਣ ਅੱਗੇ ਸੈੱਲ ਪਾਉਣੇ ਪੈਂਦੇ, ਹੁਣ ਸੈੱਲਾਂ ਵਾਲਾ ਵੀ ਕੰਮ ਖਤਮ ਹੋ
0: ਗਿਆ, ਮੋਬਾਈਲ 'ਚ ਆ ਗਿਆ,
1: ਮੋਬਾਈਲ 'ਚ ਆ ਗਿਆ, ਜਾਂ ਤੁਸੀਂ ਜ਼ਿਆਦਾ ਜ਼ਿਆਦਾ ਵੀ ਬਿਜਲੀ ਦਰ ਚਲਾ ਲਓ,
0: ਬਿਲਕੁਲ
1: ਠੀਕ ਹੈ ਨਾ। ਦੂਸਰੀ ਗੱਲ ਪੋਰਟੇਬਲ ਆ, ਜਿੱਥੇ ਮਰਜ਼ੀ ਤੁਸੀਂ ਸੁਣੀ ਜਾਓ, ਡਰਾਈਵਿੰਗ ਕਰਦੇ ਤਾਂ ਵੀ ਸੁਣੀ ਜਾਓ, ਤੁਸੀਂ ਆਪਣਾ ਕੋਈ ਹੋਰ ਕੰਮ ਕਰਦੇ ਉਹ ਵੀ ਸੁਣੀ ਜਾਓ। ਰਹੀ ਗੱਲ ਜਿਸ ਤਰ੍ਹਾਂ ਹੁਣ ਟੈਲੀਵਿਜ਼ਨ ਵੀ ਆ, ਜਾਂ ਈਵਨ ਮੋਬਾਈਲ 'ਤੇ ਵੀ ਸਾਰੀ ਜਾਣਕਾਰੀ ਉਪਲਬਧ ਆ, ਬਟ ਜਿਹੜਾ ਰੇਡੀਓ ਦਾ ਨਾ, ਇੱਕ ਤਾਂ ਦੇਖੋ ਜੀ, ਤੁਹਾਨੂੰ ਲੱਗਦਾ ਵੀ ਮੈਂ ਇਸ ਦੇ ਨਾਲ ਜੋੜਿਆ ਆ, ਬਿਲਕੁਲ ਮੇਰੇ ਸਾਹਮਣੇ ਬੰਦੇ ਬੈਠੇ ਗੱਲਬਾਤ ਕਰ ਰਹੇ ਆ, ਹੁੰਦੇ ਚਾਹੇ ਸਟੂਡੀਓ ਦੇ ਵਿੱਚ ਹੀ ਆ, ਅਤੇ ਬਾਕੀ ਇਹ ਆ ਵੀ ਅਲੱਗ ਅਲੱਗ ਵਿਸ਼ਿਆਂ 'ਤੇ ਫਿਰ ਤੁਹਾਨੂੰ ਇਹ ਵੀ ਮੌਕਾ ਮਿਲਦਾ।

0: ਆਪਣੇ ਖੁਦ ਵੀ ਪਾਰਟਿਸਪੇਟ ਕਰ ਸਕਦੇ ਹਾਂ ਟੈਲੀਫੋਨਿਕਲੀ, ਤੁਹਾਨੂੰ ਅਲੱਗ ਅਲੱਗ ਨੰਬਰ ਦਿੱਤੇ ਜਾਂਦੇ ਆ, ਫਰਮਾਇਸ਼ ਕਰ ਸਕਦੇ ਹਾਂ ਜਾਂ ਆਪਣੇ ਸੁਜੈਸ਼ਨ ਦੇ ਸਕਦੇ ਹਾਂ। ਰੇਡੀਓ ਤੇ ਅਲੱਗ ਅਲੱਗ ਤਰ੍ਹਾਂ ਦੇ, ਹੁਣ ਜਿੱਦਾਂ ਤੁਹਾਡੇ ਜੋ ਬਾਣੀ ਪ੍ਰੋਗਰਾਮ ਆ ਉਹ ਨੌਜਵਾਨਾਂ ਵਾਸਤੇ ਆ, ਉਹਦੇ ਵਿੱਚ ਤੁਸੀਂ ਟੀਨੇਜਰ ਵਾਸਤੇ ਰੱਖਦੇ ਆ
1: ਵਰਗ ਵਿਸ਼ੇਸ਼ ਲਈ ਪ੍ਰੋਗਰਾਮ,
0: ਵਰਗ ਵਿਸ਼ੇਸ਼ ਵਾਸਤੇ, ਹਰ ਵਰਗ ਵਿਸ਼ੇਸ਼ ਵਾਸਤੇ ਆ, ਅਫੋਰਡੇਬਲ ਆ, ਰੀਚੇਬਲ ਆ। ਹੁਣ ਅੱਜ ਮਤਲਬ ਮੈਂ ਕਹਾਂ ਤੇ 95% ਜਿਹੜੀ ਤੁਹਾਡੀ ਹੈਗੀ ਆ ਏਰੀਆ ਵਾਈਜ਼ ਕਵਰੇਜ ਆ, ਔਰ 99.5% ਜਿਹੜੀ ਪਾਪੂਲੇਸ਼ਨ ਵਾਈਜ਼ ਰੇਡੀਓ ਕਵਰ ਕਰਦਾ, ਜਿੱਥੇ ਦੂਸਰੇ ਮੀਡੀਅਮ ਕਈ ਵਾਰ ਕੀ ਆ ਕਿ ਈਵਨ ਨਹੀਂ ਉਹਦੀ ਰੀਚੇਬਲ।
1: ਇਹਦਾ ਜ਼ਿੰਦਾ ਜਾਗਦਾ ਸਬੂਤ ਇਹੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ,
0: ਹਾਂਜੀ,
1: ਉਹ ਮਨ ਕੀ ਬਾਤ ਦਾ ਜਿਹੜਾ ਉਹਨਾਂ ਨੇ ਮਾਧਿਅਮ ਚੁਣਿਆ ਹੈ
0: ਜੀ ਜੀ,
1: ਉਹ ਰੇਡੀਓ ਨੂੰ ਹੀ ਚੁਣਿਆ,
0: ਇਸੇ ਕਰਕੇ ਚੁਣਿਆ ਜੀ, ਲੋਕ ਹਰ ਜਨ ਜਨ ਦੇ ਵਿੱਚ ਜਾ ਕੇ ਇਹਦੀ ਰੀਚੇਬਿਲਟੀ ਆ,
1: ਕਿਉਂਕਿ ਜਿਹੜਾ ਆਖਰੀ ਮੁਹਾਣੇ ਤੇ ਬੰਦਾ ਬੈਠਾ ਹੈ ਉਹਦੇ ਤੱਕ ਰੇਡੀਓ ਦੀ ਆਵਾਜ਼
0: ਤੱਕ ਵੀ ਜਾਂਦਾ। ਜਦੋਂ ਮੈਂ ਸੁਣਦਾ ਪ੍ਰੋਗਰਾਮ ਸੁਣਦਾ, ਕੋਈ ਬੰਦਾ ਕਹਿੰਦਾ ਕੀ ਕਰਦੇ ਆ, ਜਦੋਂ ਫਰਮਾਇਸ਼ੀ ਪ੍ਰੋਗਰਾਮ ਆਉਂਦੇ ਆ ਤੁਸੀਂ ਕੀ ਕਰਦੇ ਆ ਜੀ, ਮੈਂ ਜੀ ਦਰਜੀ ਦਾ ਕੰਮ ਕਰਦਾ, ਤੇ ਫਿਰ ਕੰਮ ਤੁਹਾਡਾ, ਕਹਿੰਦੇ ਜੀ ਕੰਮ ਵੀ ਕਰੀ
1: ਜਾਂਦੇ,
0: ਕੋਈ ਕਹਿੰਦਾ ਜੀ ਮੈਂ ਇਸ ਵੇਲੇ ਖੇਤਾਂ ਦੇ ਵਿੱਚ ਆ ਜੀ, ਮੈਂ ਅਸੀਂ ਨਾਲੇ ਕੰਮ ਕਰੀ ਜਾਂਦੇ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਜਾਂਦੇ, ਤੇ ਇਹ ਚੀਜ਼ ਇੱਕ ਜਿਹੜੀ ਵਿਸ਼ੇਸ਼ਤਾ ਹੈ ਨਾ, ਇਹਨੂੰ ਤੁਸੀਂ ਸਬਸਟੀਟਿਊਟ ਨਹੀਂ ਕਰ ਸਕਦੇ।
1: ਇੱਕ ਆਪਣਾ ਮੇਹਰ ਚੰਦ ਜੀ, ਹੋਰ ਜਿਹੜੀ ਖਾਸ ਗੱਲ ਦੇਖੋ, ਤੁਸੀਂ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਦਾ ਇਹ ਜਿੱਦਾਂ ਆਪ ਕਹਿੰਦੇ ਆਂਕਲਨ ਹੈ ਸਾਡੇ ਕੋਲ, ਜਿਹਦੇ ਚ ਬਹੁਤ ਸਾਰੇ ਸਾਧਨ ਆਏ ਆ।
0: ਹਾਂਜੀ,
1: ਹੁਣ ਜਿੱਦਾਂ ਰੇਡੀਓ ਦੀ ਆਪਾਂ ਜੇ ਕੈਟਾਗਰੀ ਪ੍ਰੋਗਰਾਮਾਂ ਦੀ ਦੇਖੀਏ ਜਾਂ ਕੰਟੈਂਟ ਦੇਖੀਏ ਆਪਾਂ ਰੇਡੀਓ ਦਾ, ਕਿਉਂਕਿ ਰੇਡੀਓ ਦੇ ਵਿੱਚ ਜੋ ਵੀ ਕੰਟੈਂਟ ਬ੍ਰੌਡਕਾਸਟ ਕੀਤਾ ਜਾਂਦਾ ਜਾਂ ਪ੍ਰਸਾਰਿਤ ਕੀਤਾ ਜਾਂਦਾ ਹੈ, ਉਹ ਇੱਦਾਂ ਨਹੀਂ ਪ੍ਰਸਾਰਿਤ ਕੀਤਾ ਜਾਂਦਾ ਕਿ ਆਪਣੀ ਮਰਜ਼ੀ ਨਾਲ ਤੁਸੀਂ ਪ੍ਰਸਾਰਿਤ ਕਰ ਸਕਦੇ।
0: ਹਾਂਜੀ,
1: ਅਸੀਂ ਲੋਕ ਮਨ ਦੀ ਭਾਸ਼ਾ ਦੇ ਦੁਆਰਾ ਜਿਹੜੇ ਚਿਤਰਿਤ ਪ੍ਰੋਗਰਾਮ ਨੇ ਉਹਨਾਂ ਨੂੰ ਹੀ ਪੇਸ਼ ਕਰਦੇ ਹਾਂ ਜਾਂ ਲੋਕਾਂ ਦੀ ਲੋੜ ਲਈ, ਲੋਕਾਂ ਦੇ ਜਾਂ ਅਸੀਂ ਸੱਭਿਆਚਾਰ, ਸ਼ਿਸ਼ਟਾਚਾਰ, ਸਭਿਅਤਾ, ਹੈ ਨਾ, ਸੰਸਕ੍ਰਿਤੀ ਦੇ ਨਾਲ ਜੁੜੇ ਪ੍ਰੋਗਰਾਮ ਪੇਸ਼ ਕਰਦੇ ਹਾਂ। ਹੁਣ ਜਦੋਂ ਬਾਕੀ ਪਲੇਟਫਾਰਮ ਦੀ ਆਪਾਂ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਉੱਥੇ ਕੰਟੈਂਟ ਜਾਂ ਸਾਡੀ ਸੱਭਿਆਚਾਰਕ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਤੋਂ ਅਲੱਗ ਨੇ, ਉਹਨਾਂ ਦਾ ਮਤਲਬ ਸਿਰਫ ਔਰ ਸਿਰਫ ਇਹੀ ਹੈ ਕਿ ਵਪਾਰੀਕਰਨ ਜਿੱਦਾਂ ਆਪਾਂ ਕਹਿ ਸਕਦੇ।
0: ਬਿਲਕੁਲ ਨਹੀਂ, ਚਲੋ ਰੇਡੀਓ ਦਾ ਵੀ ਅਸੀਂ ਲਈਏ ਤੇ ਇਹਦੇ ਵਾਸਤੇ ਤੁਹਾਡੇ ਜਿਸ ਤਰ੍ਹਾਂ ਵੀ ਤੁਸੀਂ ਕਹਿੰਦੇ ਆ ਵੀ ਐਡਵਰਟਾਈਜ਼ਮੈਂਟ ਦੇਣੀ ਹੈ ਨਾ, ਆਪਣੀ ਵਿਗਿਆਪਨ ਆ, ਉਹਦੇ ਵਾਸਤੇ ਤੁਹਾਡੇ ਅਲੱਗ ਚੈਨਲ ਆ।
1: ਬਿਲਕੁਲ,
0: ਕੰਟੈਂਟ ਜਿਹੜੇ ਆ ਕੰਟੈਂਟ ਬੇਸ ਪ੍ਰੋਗਰਾਮ ਤੁਹਾਡੇ ਅਲੱਗ ਚੈਨਲਾਂ ਤੇ ਆ। ਦੂਜੀ ਗੱਲ ਹੈ ਕਿ ਇਹਦੇ ਇਹ ਤੁਸੀਂ ਸਾਰੇ ਪ੍ਰੋਗਰਾਮ ਆਪਣੀ ਫੈਮਿਲੀ ਦੇ ਨਾਲ ਬੈਠ ਕੇ
1: ਸੁਣ ਸਕਦੇ। ਬਿਲਕੁਲ ਸਹੀ, ਸਿਹਤ ਦਿੰਦਾ ਹੈ,
0: ਸਿਹਤ ਦਿੰਦਾ,
1: ਕਿਤੇ ਨਾ ਕਿਤੇ ਹੈ ਕਿ ਸਮਾਜ ਦੀਆਂ ਜਿਹੜੀਆਂ ਲੋੜਾਂ ਹੈ ਜਾਂ ਸਮਾਜ ਨੂੰ ਸੁਰਜੀਤ ਰੱਖਣ ਦੇ ਵਿੱਚ ਰੇਡੀਓ ਆਪਣਾ ਯੋਗਦਾਨ ਜਿੱਦਾਂ ਪਹਿਲਾਂ ਅਦਾ ਕਰ ਰਿਹਾ ਸੀ ਉਸ ਲਿਹਾਜ਼ ਨਾਲ ਅੱਜ ਵੀ,
0: ਉਸ ਤੋਂ ਵੀ ਜ਼ਿਆਦਾ,
1: ਹਾਂ ਅੱਜ ਵੀ,
0: ਉਸ ਤੋਂ ਵੀ ਜ਼ਿਆਦਾ, ਕਿਉਂਕਿ ਰੀਚੇਬਿਲਟੀ ਬਹੁਤ ਜ਼ਿਆਦਾ ਹੋ ਗਈ,
1: ਹਾਂ
0: ਅਕਸੈਪਟੇਬਿਲਟੀ ਵੀ ਆ ਲੋਕ।
1: ਬਿਲਕੁਲ,
0: ਇਹ ਵੀ ਆ,
1: ਤੁਸੀਂ ਦੇਖੋ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਦੇਖੋ ਅੱਜ ਜ਼ਿਆਦਾਤਰ ਜਿੱਦਾਂ ਪਾਪੂਲੇਸ਼ਨ ਨੂੰ ਆਪਾਂ ਦੇਖੀਏ, ਉਹ ਜ਼ਿਆਦਾਤਰ ਜਿਹੜੀ ਪਾਪੂਲੇਸ਼ਨ ਹੈ ਉਹ ਕਾਰਾਂ ਦੇ ਵਿੱਚ ਹੀ ਸਫ਼ਰ ਕਰਦੀ ਹੈ।
0: ਹਾਂਜੀ,
1: ਸਾਡਾ ਜ਼ਿਆਦਾ ਸਮਾਂ ਜਿਹੜਾ ਹੈ ਗੱਡੀਆਂ ਦੇ ਵਿੱਚ ਨਿਕਲਦਾ ਹੈ।
0: ਬਿਲਕੁਲ,
1: ਔਰ ਗੱਡੀਆਂ ਦੇ ਵਿੱਚ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ FM ਦਾ ਜਿਹੜਾ ਮੋਨੀਟਰਿੰਗ ਜਿਹੜੀ ਹੈ ਉਹ ਰੇਡੀਓ ਦੀ ਗੱਡੀਆਂ ਦੇ ਵਿੱਚ ਹੋ ਰਹੀ ਹੈ।
0: ਉਹਦੇ ਰੇਡੀਓ ਉਹਦੇ 'ਚ ਫਾਇਦਾ ਵੀ ਆ, ਉਹ ਟ੍ਰੈਫਿਕ ਦਾ ਵੀ ਦੱਸਦਾ ਹੈ,
1: ਉਹ ਟ੍ਰੈਫਿਕ ਦਾ ਵੀ ਦੱਸਦਾ।
0: ਮੈਂ ਦੇਖਿਆ ਤੁਸੀਂ ਡਰਾਈਵਿੰਗ ਕਰ ਰਹੇ ਆ, ਉਹ ਇਹ ਵੀ ਕਹਿੰਦੇ ਆ ਵੀ ਭਾਈ ਜੇ ਤੁਸੀਂ ਇੱਧਰ ਨੂੰ ਜਾ ਰਹੇ ਆ ਤਾਂ ਇੱਧਰ ਤੁਹਾਨੂੰ ਟ੍ਰੈਫਿਕ ਮਿਲ ਸਕਦਾ ਜਾਂ ਇੰਨੇ ਮਿੰਟ ਦੇਰੀ ਹੋ ਸਕਦੀ ਆ। ਨੋ ਡਾਊਟ ਕਿ ਚਲੋ ਹੋਰ ਵੀ ਸਾਧਨ ਹੈਗੇ ਆ ਉਹਦੇ ਵਾਸਤੇ, ਬਟ ਤੁਹਾਨੂੰ ਸੇਧ ਵੀ ਦਿੰਦਾ, ਇੰਟਰਟੇਨ ਵੀ ਕਰਦਾ, ਜਾਣਕਾਰੀਆਂ ਵੀ ਦਿੰਦਾ।
1: ਆ ਜਾਣਕਾਰੀ ਤੁਸੀਂ ਗੱਲ ਕੀਤੀ, ਤੁਸੀਂ ਤਾਂ ਬੈਂਕਿੰਗ ਖੇਤਰ ਦੇ ਨਾਲ ਜੁੜੇ ਹੋ, ਅੱਜ ਆਪਾਂ ਦੇਖਦੇ ਹਾਂ ਕਿ ਬੈਂਕਿੰਗ ਸੈਕਟਰ, ਕਿਉਂਕਿ ਸਾਡਾ ਜਿਹੜਾ ਦੇਸ਼ ਦੇ ਧੁਰਾ ਹੈ ਆਪਾਂ ਸਾਰੇ ਜਾਣਦੇ, ਜਿੱਦਾਂ ਆਪਣਾ ਖੇਤੀਬਾੜੀ ਧੁਰਾ ਹੈ,
0: ਹਾਂਜੀ,
1: ਹੈ ਨਾ, ਪੰਜਾਬ ਦੀ ਜਦੋਂ ਆਪਾਂ ਆਰਥਿਕਤਾ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਬੈਂਕਿੰਗ ਪ੍ਰਣਾਲੀ ਜਿਹੜੀ ਹੈ ਸਾਡੀ ਪੂਰੀ ਆਰਥਿਕਤਾ ਦਾ ਧੁਰਾ ਹੈ। ਜੇ ਬੈਂਕਿੰਗ ਪ੍ਰਣਾਲੀ ਨੂੰ ਕੋਈ ਸੱਟ ਲੱਗਦੀ ਹੈ ਜਾਂ ਬੈਂਕਿੰਗ ਪ੍ਰਣਾਲੀ 'ਤੇ ਕੋਈ ਖਤਰਾ ਆਉਂਦਾ ਹੈ, ਕਿਤੇ ਨਾ ਕਿਤੇ ਸਾਡੇ ਦੇਸ਼ ਦਾ ਖਤਰਾ ਜਿਹੜਾ ਹੈ ਉਹ ਵੱਧ ਜਾਂਦਾ ਹੈ।
0: ਬਿਲਕੁਲ,
1: ਹੈ ਨਾ, ਹੁਣ ਜਿੱਦਾਂ ਤੁਸੀਂ ਰੇਡੀਓ ਦਾ ਜ਼ਿਕਰ ਕੀਤਾ ਹੈ ਕਿ ਅੱਜ ਬਹੁਤ ਸਾਰੇ ਔਨਲਾਈਨ ਫਰੌਡ ਆਪਾਂ ਦੇਖਦੇ ਹਾਂ,
0: ਹਾਂਜੀ,
1: ਹੈ ਨਾ,
0: ਹਾਂਜੀ,
1: ਕੋਈ ਕਿਸੇ ਤਰ੍ਹਾਂ ਕਰ ਰਿਹਾ, ਕੋਈ ਕਿਸੇ ਤਰ੍ਹਾਂ, ਰੇਡੀਓ ਇਹਦੇ ਵਿੱਚ ਵੀ ਆਪਣਾ ਯੋਗਦਾਨ ਕਿ ਕਿੱਦਾਂ ਆਪਾਂ ਡਿਜੀਟਲ ਰੈਸਟ ਦੀ ਜਦੋਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਤੁਸੀਂ ਤਾਂ ਕਿਉਂਕਿ ਜੁੜੇ ਰਹੋ, ਤੁਹਾਡੇ ਸਾਹਮਣੇ ਤਾਂ ਇਹ ਚੀਜ਼ਾਂ ਆਉਂਦੀਆਂ ਰਹੀਆਂ ਨੇ, ਇਹ 'ਚ ਕਿੰਨੀ ਕੁ ਭੂਮਿਕਾ ਮੰਨਦੇ ਹੋ ਤੁਸੀਂ?
0: ਭੂਮਿਕਾ ਹੈ ਜੀ, ਜਿਸ ਤਰ੍ਹਾਂ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਤੁਸੀਂ ਐਕਸਪਰਟਸ ਨੂੰ ਬੁਲਾਉਂਦੇ ਆ, ਉਹ ਤੁਹਾਨੂੰ ਇੱਕ ਥਰੈਟਸ ਵੀ ਦੱਸਦਾ ਵੀ ਅੱਜ ਕੱਲ੍ਹ ਕਿਸ ਤਰ੍ਹਾਂ ਟਾਈਮ ਚੇਂਜ ਹੋ ਰਿਹਾ, ਟੈਕਨੋਲੋਜੀ ਦੇ ਵਿੱਚ ਕੀ ਚੇਂਜਸ ਆ ਰਹੀਆਂ, ਕਿੱਥੋਂ ਕਿੱਥੋਂ ਤੁਸੀਂ ਆਪਣੇ ਬਚਾਅ ਕਿਸ ਤਰ੍ਹਾਂ ਕਰ ਸਕਦੇ ਆ, ਉਹਦੇ ਨਾਲ ਇੱਕ ਅਵੇਅਰਨੈਸ ਹੁੰਦੀ ਆ ਪਬਲਿਕ ਦੇ ਵਿੱਚ।
1: ਬਿਲਕੁਲ,
0: ਠੀਕ ਹੈ, ਕਿਉਂਕਿ ਬਹੁਤ ਸਾਰੇ ਬੰਦੇ ਇਕੱਲੇ ਬੰਦੇ ਸੁਣਦੇ ਆ, ਠੀਕ ਆ, ਤੇ ਬੈਂਕ ਰਿਲੇਟਡ ਤੁਹਾਡੀਆਂ ਹੋਰ ਸਕੀਮਾਂ ਵਗੈਰਾ ਤੁਸੀਂ ਸਾਰੀਆਂ ਇੱਥੇ ਆ ਕੇ ਐਕਸਪਰਟ ਦੱਸਦੇ ਆ ਆਪਣੀਆਂ,

0: ਇਸ ਦੇ ਨਾਲ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਜੀ।
1: ਅੱਛਾ ਮੇਰ ਚੰਦ ਜੀ, ਗੱਲ ਹੈ ਵੀ ਹੁਣ ਜਿੱਦਾਂ ਆਪਾਂ ਇਹਨੂੰ, ਇਹ ਤਾਂ ਜਾਣਕਾਰੀ ਦੀ ਆਪਾਂ ਗੱਲ ਕਰਤੀ, ਹੁਣ ਜਦੋਂ ਮਨੋਰੰਜਨ ਦੀ ਗੱਲ ਕਰਦੇ ਹਾਂ, ਇਹ ਮਨੋਰੰਜਨ ਜਿਹੜਾ ਹੈ ਇਹ ਵੀ ਰੇਡੀਓ ਦਾ ਇੱਕ ਪਾਰਟ ਐਂਡ ਪਾਰਸਲ ਚੀਜ਼ ਆਪਾਂ ਕਹਿ ਸਕਦੇ ਹਾਂ।
0: ਬਿਲਕੁਲ ਬਿਲਕੁਲ
1: ਵੀ ਮਨੋਰੰਜਨ, ਹੁਣ ਮਨੋਰੰਜਨ ਵੀ ਕਈ ਤਰ੍ਹਾਂ ਦਾ ਹੈ, ਜਿੱਦਾਂ ਦੇਖਦੇ ਕਿ ਅੱਜ ਜੋ ਪਰੋਸਿਆ ਜਾ ਰਿਹਾ ਹੈ ਬਾਹਰ, ਅਸੀਂ ਜੋ ਦੇਖਦੇ ਹਾਂ, ਉਹ ਕਿਤੇ ਨਾ ਕਿਤੇ ਸਾਡੇ 'ਚ ਉਹ ਚੀਜ਼ਾਂ ਪੈਦਾ ਕਰ ਰਿਹਾ ਜਿਹੜੀਆਂ ਸਾਨੂੰ ਇਨਸਾਨ ਦੇ ਤੋਂ ਦੂਰ ਲੈ ਕੇ ਜਾ ਰਹੀਆਂ, ਜਿੱਦਾਂ ਹਿੰਸਕ ਪ੍ਰਵਿਰਤੀਆਂ ਹੈ, ਹੈ ਨਾ, ਕੋਈ ਇਹੋ ਜਿਹੀ ਚੀਜ਼ਾਂ ਹੈ ਜਿਨ੍ਹਾਂ ਨੂੰ ਅਸੀਂ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਮਨੋਰੰਜਨ ਦੇ ਮਾਧਿਅਮ ਦੀ ਜਦੋਂ ਆਪਾਂ ਗੱਲ ਕਰ ਸਕਦੇ ਹਾਂ, ਹੈ ਨਾ, ਜਾਂ ਗੱਲ ਕਰਦੇ ਹਾਂ, ਉਦੋਂ ਰੇਡੀਓ ਦਾ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਇਹਨੂੰ ਮਨੋਰੰਜਨ ਦੇ ਮਾਧਿਅਮ ਦੇ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨਾ ਕੁ ਇਹਦਾ ਰੋਲ ਮੰਨਦੇ ਹੋ?
0: ਦੇਖੋ ਜੀ, ਜਿਹੜਾ ਸੰਗੀਤ ਹੈ ਇਹ ਤਾਂ ਰੂਹ ਦੀ ਖੁਰਾਕ ਆ, ਅਤੇ ਰੇਡੀਓ ਸੰਗੀਤ ਦੇ ਵਿੱਚ ਜਿਹੜਾ ਹੈ ਉਹਦਾ ਮੇਜਰ ਰੋਲ ਸੰਗੀਤ ਦੇ ਵਿੱਚ ਹੈ। ਤੁਸੀਂ ਯਕੀਨ ਕਰਿਓ, ਮੈਂ ਆਪਣੇ ਜਦੋਂ ਸਮਝ ਲਓ ਬਈ 24-25 ਸਾਲ ਦਾ ਸੀਗਾ, ਅਤੇ ਅਸੀਂ ਕਈ ਵਾਰ ਕੀ ਕਰਦੇ ਸੀ, ਰਾਤ ਨੂੰ ਪ੍ਰੋਗਰਾਮ ਸੁਣਦੇ, ਜੈਮਾਲਾ ਵਗੈਰਾ, ਵਿਧ ਭਾਰਤੀ ਦੇ ਲੇਟ ਪ੍ਰੋਗਰਾਮ ਆਉਂਦਾ, ਜੈਮਾਲਾ,
1: ਹਵਾ ਮਹਿਲ, ਜੈਮਾਲਾ,
0: ਹਵਾ ਮਹਿਲ ਤਾਂ ਚਲੋ ਸਾਜਰੇ ਆ ਜਾਂਦਾ, ਅਤੇ ਜੈਮਾਲਾ ਜਾਂ ਫੌਜੀ ਭਾਈਓ ਕੇ ਲਈ ਪ੍ਰੋਗਰਾਮ ਖੁੱਲ੍ਹੇ ਰਾਤ ਨੂੰ ਆਉਂਦੇ। ਕਈ ਵਾਰ ਕੀ ਹੁੰਦਾ ਸੀ ਵੀ ਅਸੀਂ ਸੁਣਦੇ, ਮਤਲਬ ਇੰਨੀ ਉਹਦੇ ਨਾਲ ਤੁਹਾਨੂੰ ਦੱਸਿਆ ਵੀ ਮਨ ਨੂੰ ਸਕੂਨ ਮਿਲਦਾ, ਮਤਲਬ ਰੇਡੀਓ ਬੰਦ ਕਰਨ ਦੀ ਇੰਨੀ ਵੀ ਇੰਨਾ ਚਾਹ ਨਹੀਂ ਸੀ ਵੀ ਰੇਡੀਓ ਮੈਂ ਬੰਦ ਕਰ ਦੇਵਾਂ। ਕਈ ਵਾਰ ਸੁਣਦੇ ਸੁਣਦੇ ਸੌ ਜਾਂਦਾ ਸੀ, ਅਤੇ ਸਵੇਰੇ ਜਦੋਂ ਤੁਹਾਡਾ ਦੂਸਰਾ ਓਪਨਿੰਗ ਵਾਸਤੇ ਉਹ ਸੰਗੀਤ
1: ਆਕਾਸ਼ਵਾਣੀ
0: ਵਾਲੀ ਧੁਨ ਵੱਜਦੀ ਆ, ਉਹ ਕਹਿਣਾ ਉਹ ਅੱਛਾ ਯਾਰ ਉੱਠ ਕੇ ਤਸਵੀਰ ਹੋ ਗਏ, ਹੈ
1: ਬੰਦ ਕਰਨੇ ਭੁੱਲ ਗਏ।
0: ਸੰਗੀਤ ਜਿਹੜਾ ਨਾ ਜੀ ਮਨੋਰੰਜਨ ਆ, ਮਨੋਰੰਜਨ ਤੋਂ ਬਗੈਰ ਬੰਦਾ ਜੀਣਾ ਨਹੀਂ।
1: ਇਹਦੇ 'ਚ ਖਾਸ ਗੱਲ ਇਹ ਵੀ ਹੈ ਮੇਰ ਚੰਦ ਜੀ ਕਿ ਜਿਹੜਾ ਰੇਡੀਓ ਦੇ ਜ਼ਰੀਏ ਸੰਗੀਤ ਸੁਣਾਇਆ ਜਾਂਦਾ ਨਾ, ਉਹ ਟਾਈਮ ਥਿਊਰੀ ਦੇ ਲਿਹਾਜ਼ ਦੇ ਨਾਲ ਚੱਲਦਾ ਹੈ ਕਿ ਸਵੇਰੇ ਕੀ ਸੁਣਾਉਣਾ ਹੈ, ਦਿਮਾਗ ਦੀ ਜਿਹੜੀ ਬਿਰਤੀ ਔਰ ਪ੍ਰਵਿਰਤੀ ਆ ਉਹ ਅਲੱਗ ਅਲੱਗ ਤਰ੍ਹਾਂ ਦੀ।
0: ਹਾਂਜੀ, ਇਹ ਜਿਹੜੀ ਤੁਸੀਂ ਗੱਲ ਦੱਸੀ ਆ ਨਾ ਜੀ, ਇਹ ਮਤਲਬ ਬਿਲਕੁਲ ਇਹਦੇ 'ਤੇ ਮੈਂ ਐਗਰੀ ਕਰਦਾ ਵੀ ਸਵੇਰੇ ਜਿੱਦਾਂ ਭਗਤੀ ਸੰਗੀਤ ਨਾਲ ਸ਼ੁਰੂ ਕੀਤਾ ਜੀ ਬੰਦੇ ਦਾ ਤਾਜ਼ਾ ਆ, ਉਸ ਤੋਂ ਬਾਅਦ ਹੁਣ ਦੁਪਹਿਰ ਨੂੰ ਪ੍ਰੋਗਰਾਮ ਆਉਣੇ ਆ, ਥੋੜ੍ਹਾ ਬੰਦਾ ਲਾਈਟ ਮੂਡ ਦੇ ਵਿੱਚ ਆ,
1: ਬਿਲਕੁਲ,
0: ਅਤੇ ਹੁਣ ਸ਼ਾਮ ਨੂੰ ਜਿਸ ਤਰ੍ਹਾਂ ਪ੍ਰੋਗਰਾਮ ਤੁਹਾਡੇ ਦਿਹਾਤੀ ਪ੍ਰੋਗਰਾਮ ਆਉਂਦਾ, ਉਹਦੇ 'ਚ ਕੋਈ ਗੱਲਾਂ ਬਾਤਾਂ ਸੁਣਾਉਂਦੇ ਤੁਸੀਂ, ਮਾਰਾਂ ਨੂੰ ਬੁਲਾਉਂਦੇ ਅਲੱਗ ਅਲੱਗ ਖਿੱਤਿਆਂ ਦੇ, ਇਹ ਤੁਸੀਂ ਇੱਕ ਮਨੋਵਿਗਿਆਨਕ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਆ
1: ਪ੍ਰੋਗਰਾਮ। ਕਿਉਂਕਿ ਜਿੱਦਾਂ ਹੁਣ ਲੇਟ ਨਾਈਟ ਸੀ, ਗਜ਼ਲਾਂ ਦੇ ਪ੍ਰੋਗਰਾਮ ਜਾਂ ਕਲਾਸਿਕਲ 뮤직 ਦੇ ਜਿਹੜੇ ਰਾਗਾ ਬੇਸਡ ਹੁੰਦੇ ਸੀ, ਖਾਸ ਕਰਕੇ ਜਿਹੜੇ ਨਾਈਟ ਰਾਗਾ ਤੇ ਬੇਸਡ
0: ਸੀਗੇ। ਬਿਲਕੁਲ ਬਿਲਕੁਲ, ਮਤਲਬ ਇਹ ਤੁਸੀਂ ਇੱਕ ਮਨੋਵਿਗਿਆਨਕ ਤਰੀਕਾ ਇੱਕ ਹੈ ਰੇਡੀਓ ਦੇ ਨਾਲ, ਜਿਹੜਾ ਇੱਕ ਇਹਨੂੰ ਮਤਲਬ ਦੂਜੇ ਉਹਦੇ ਸਾਧਨਾਂ ਤੋਂ ਅਲੱਗ ਕਰਦਾ।
1: ਉਹਦਾ ਮੈਂ ਜ਼ਿਕਰ ਤਾਂ ਕੀਤਾ ਕਿ ਅੱਜ ਜਦੋਂ ਦੇਖਦੇ ਹਾਂ ਨਾ ਕਿ ਅਸੀਂ ਸਰੀਰਕ ਤੌਰ 'ਤੇ ਰੋਗੀ ਘੱਟ ਹਾਂ
0: ਜੀ,
1: ਮਨੋਵਿਗਿਆਨਕ ਤੌਰ 'ਤੇ ਅਸੀਂ ਰੋਗੀ ਜ਼ਿਆਦਾ।
2: नमस्कार, आकाशवाणी समाचार के साथ मैं करिश्मा राय। विदेश मंत्री डॉक्टर सुब्रमण्यम जयशंकर और अमेरिका के विदेश मंत्री मार्को रूबियो ने आज नई दिल्ली में कई मुद्दों पर चर्चा की। दोनों नेताओं ने भारत अमेरिका रणनीतिक भागीदारी को और मजबूत करने की प्रतिबद्धता दोहराई और व्यापार, ऊर्जा, मोबिलिटी तथा क्षेत्रीय सुरक्षा समेत कई क्षेत्रों में सहयोग का उल्लेख किया। डॉक्टर जयशंकर ने प्रतिनिधिमंडल स्तर की बातचीत के बाद संवाददाता सम्मेलन में कहा कि दोनों देशों के बीच व्यापार समझौते को जल्द से जल्द अंतिम रूप दिया जाना चाहिए।
3: हमने हाल ही में ऊर्जा क्षेत्र में विस्तार का स्वागत किया है। भारत की ऊर्जा सुरक्षा के लिए आपूर्ति विविध माध्यम में उपलब्ध है। हमने परमाणु ऊर्जा सहयोग पर भी बातचीत की है। शांति अधिनियम के पारित होने से हमारे सामने नई संभावनाएं खुली हैं।
2: ईरान संघर्ष पर डॉक्टर जयशंकर ने कहा कि भारत उन गिने चुने देशों में शामिल है जिनके अमेरिका, इसराइल, ईरान और अन्य खाड़ी देशों के साथ मजबूत रिश्ते हैं। उन्होंने कहा कि भारत क्षेत्र में शांति और स्थिरता तथा भारतीय समुदाय के कल्याण के साथ साथ ईंधन की कम कीमतें चाहता है। अमेरिका के विदेश मंत्री मार्को रूबियो ने भागीदारी के रणनीतिक आयामों का उल्लेख किया और भारत को अमेरिका का सबसे महत्वपूर्ण भागीदार बताया। राष्ट्रीय सुरक्षा सलाहकार अजीत डोभाल ने आज नई दिल्ली में अमेरिका के विदेश मंत्री मार्को रूबियो से मुलाकात की। विदेश मंत्रालय ने सोशल मीडिया पोस्ट में बताया कि दोनों पक्षों के बीच मुख्य रूप से रक्षा, सुरक्षा और रणनीतिक प्रौद्योगिकी सहयोग पर चर्चा हुई। मंत्रालय ने कहा कि श्री डोभाल और श्री रूबियो ने द्विपक्षीय व्यापक वैश्विक रणनीतिक साझेदारी को दी जाने वाली

ਤਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸਲੋਕ ਮਹਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਸ ਦਿਨ ਜੀ ਕਾਹੀ ਤਾਂ ਭਾਂਡੇ ਕਤ ਨਾ ਟੁੱਟੇ ਨਾ।

ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿਰ ਤਰੇਣ ਮਨ ਜੂਠੇ ਝੁਰੀ ਪਰੇਣ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ।

0: ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ,
1: ਬੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ, ਵਡੋ ਵਡਾ ਵਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ, ਨਦਰੀ ਭੱਠੀ ਜੇ ਕਰੇ ਸੁਲਤਾਨਾ ਕਾਓ ਕਰਾਇਦਾ, ਧਰਮ ਗਨ ਭਿੱਖ ਨਾ ਪਾਇਦਾ।

ਪੌੜੀ ਤੇਰੇ ਬੁਲਾਣੇ ਪਣ ਵੇਖਣਗੀ ਹਰ ਸਵਾਰਿਆ ਕੋਠੇ ਮੰਡਪ ਮਾੜੀਆਂ ਦਾ ਬੈਠੇ ਕਰਪਾ ਸਾਰਿਆ ਚੀਜ ਗੱਲ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਏ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆਈ ਜੋ ਬਨ ਹਾਰਿਆ ਜਰਿਆਈ ਜੋ ਬਨ ਹਾਰਿਆ।

ਬੋੜੀ ਸਤਗੁਰਵੰਡਾ ਕਸ਼ਤਾ ਵੱਡੀਆਂ ਵਡਿਆਈਆਂ ਸਹਿ ਮਿਲੀ ਧਨ ਦਰਿਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ।